0: ਆਪਸ ਕੋ ਕਰਵੰਤ ਕਹਾਵੈ ਅਜਨਮ ਮਰੇ ਬੋ ਜੂਨ ਪਰਮਾਵੈ।
1: ਧਨ ਕੂਮ ਕਹ ਜੋ ਕਰੇ ਗਮਾਨ ਸੋ ਮੂਰਖ ਅੰਧਾ ਗਿਆਨ।
0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ।
1: ਧਨਵੰਤਾ ਹੋਈ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨ ਜਾਵੈ।
0: ਬਹੁ ਲਸਰ ਮਨੁੱਖ ਉਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਵਿਨਾਸ਼।
1: ਸਭ ਤੀ ਆਪ ਜਾਣੈ ਬਲਵੰਤ, ਖਿਨ ਮੈਂ ਹੋਈ ਜਾਏ ਪਸਮੰਤ।
0: ਕਿਸੇ ਨ ਬਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ।
1: ਗੁਰ ਪ੍ਰਸਾਦ ਜਾਪਾ ਮਿਟਾਇ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ।
0: ਕੋਟ ਕਰਮ ਕਰੇ ਹੋ ਧਾਰੇ, ਸ਼ਰਮ ਪਾਵੇ ਸਗਲੇ ਵਿਸਥਾਰੇ।
1: ਅਣਕ ਤਪੱਸਿਆ ਕਰੀ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ।
0: ਅਣਕ ਜਤਨ ਕਰ ਰਾਤ ਨੀਂਦ ਰਵੇ, ਹਰ ਦਰਗੇ ਕੋ ਕੈਸੇ ਗਵੇ।
1: ਆਪ

0: ਵਿਸ਼ਕੁ ਸੁਖਨਾ ਹੀ ਕੋਈ।
1: ਜਬ ਬੇਜਾਨੇ ਮੈਂ ਕਿਛ ਕਰਤਾ, ਤਬ ਲਗ ਗਰਭ ਜੂਨ ਮੈਂ ਫਿਰਤਾ।
0: ਜਬ ਧਾਰਾ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੰਗ ਮਾਹੇ, ਤਬ ਲਗ ਧਰਮ ਰਾਏ ਦੇਸ ਜਾਹੇ।
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹੋ ਛੁਟੈ।
1: ਸਹਿਜ ਖਟੇ ਲਖ ਕੋ ਉਠਤਾਵੇ, ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ।
0: ਅਨਕ ਭੋਗ ਵਿਖਿਆ ਕੀ ਕਰੈ, ਨੈ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ।
0: ਨਾਮ ਰੰਗ ਸਰਬ ਸੁਖ ਹੋਏ, ਬਟ ਭਾਗੀ ਕਿਸਾ ਪ੍ਰਾਪਤ ਹੋਏ।
1: ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ।
0: ਕਰਨ ਕਰਾਵਣ ਕਰਨ ਹਾਰ, ਇਸਕਾ ਹਾਥ ਕਹਾ ਵਿਚਾਰ।
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣਾ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਬੂਝੇ ਦੇਖੇ ਕਰੇ ਵਿਵੇਕ, ਆਪੇ ਏਕ ਆਪੇ ਅਨੇਕ।
0: ਮਰਾ ਨ ਬਿਨਸਾ ਆਵੈ ਨ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੂੰ ਆਪਣ ਵਿਸਥਾਰ, ਸਭ ਕਾ ਸੁਸਕਾਉ ਕਰਨਾ ਹਾਰ।
1: ਉਸਤੇ ਭਿੰਨਕ ਕਿਛ ਹੋਏ, ਥਾਂ ਥਨੰਤਰ ਏਕ ਸੋਏ।
0: ਆਪਣੇ ਚਲਤਿਆ ਕਰਨ ਹਾਰ, ਕੌਤਕ ਕਰਾ ਰੰਗਿਆ ਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਹੇ।
0: ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨਾ ਵਿਖਿਆਨੀ।
1: ਸੱਚ ਸੱਚ ਸੱਚ ਸਭ ਕਿੰਨਾ, ਕੋਟ ਮਦੇ ਕਿਨੇ ਬਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਆਤ ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਕਾ ਸੁਣੀ ਸਵਰਨ।

0: ਸਦ ਮਿਥਿਆ ਕਹਿਤ।
1: ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਾ।
0: ਸੰਤ ਕੇ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕਿਉਂ ਦਰ ਕੇ ਮਿਲੇ ਜਾਏ।
1: ਸੰਤ ਕਾ ਦੁਖੀ ਸਦਾ ਸਖਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ।
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਅਟ ਚਲੈ ਨਿਰਾਸਾ।
1: ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ।
0: ਪਾਇਆ ਕਿਤਨਾ ਮਿਟੇ ਕੋਈ, ਨਾਨਕ ਜਾਣੇ ਸਾਚਾ ਸੋਏ।
1: ਸਭ ਕਟ ਤਿਸਕੀ ਕਰਨਾ ਹਾਰ, ਸਦਾ ਸਦਾ ਤਿਸਕੋ ਨਮਸਕਾਰ।
0: ਰੱਬ ਕੀ ਅਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ।
1: ਸਭ ਕਾ

0: ਮੈਂ ਆਪ ਸਮਾਇਆ।
1: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਭ ਬੁਝਿਆ।
0: ਦੇਖੋ ਤਾਂ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ।
1: ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ।
0: ਆਵਨ ਜਾਵਨ ਦ੍ਰਿਸ਼ਟ ਅਨ

0: ਅਸ਼ਟਪਦੀ
1: ਟੁੱਟੀ ਗੰਢ ਨਾਰਗਪਾਲ ਸਰਬ ਜੀ ਆਪੇ ਪ੍ਰਤਪਾਲ
0: ਸਵਲ ਕੀ ਚਿੰਤਾ ਜਿਸ ਮਨ ਵਾਹੇ ਤਿਸ ਤੇ ਬਿਰਥਾ ਕੋਈ ਨਾਹੀ
1: ਮਨ ਮੇਰੇ ਸਦਾ

0: ਜਿਸ ਗੁਰ ਪ੍ਰਸਾਦ ਟੁਟੈ ਹਉ ਰੋਗ, ਨਾਨਕ ਸੂਜਨ ਸਦਾ ਅਰੋਗ।
1: ਜੋ ਮੰਤਰ ਕੋ ਥਾਮੇ ਥਮਨ, ਤਿਉ ਗੁਰ ਕਾ ਸਬਦ ਮਨੇ ਸਥਮਨ।
0: ਜੋ ਪਾਖਾ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਖ ਨਿਸਤਰੈ।
1: ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ।
0: ਜੋ ਮਹਾ ਉਦਿਆਲ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
1: ਚੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ।
0: ਮਨ ਮੂਰਖ ਕਾਹੇ ਬਿਲ ਲਾਈਆ, ਪੁਰਬ ਲਿਖੇ ਕਾ ਲਿਖਿਆ ਪਾਈਆ।
1: ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ।
0: ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ।
1: ਕੌਣ ਬਸਤ

0: ਨਾਨਕ ਤਾ ਕੇ ਸਦ ਬਲਿਹਾਰੇ।
1: ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ।
0: ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ।
1: ਸਾਧ ਸੇਵਾ ਵਟ ਭਾਗੀ ਪਾਈਆ, ਸਾਧ ਸੰਗ ਹਰ ਕੀਰਤਨ ਗਾਈਆ।
0: ਅੰਤਿਮ ਗਿਣਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ।
1: ਓਟ ਗਹੀ

0: ਸਤਿਗੁਰ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
0: ਸਬਦ ਸਤ ਸਤ ਪ੍ਰਭਤਾ ਸੁਰਤ ਸਤ ਸਤ ਜਾ ਸੁਨਤਾ
1: ਦੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਤੇ ਨਿਰਪ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ
1: ਬਸ ਮਾਹੇ ਦੇ

0: ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਾਖੈ
1: ਜਿਸ ਕਾ ਸਾਸਨ ਕਾਟ ਤੇ ਆਪ ਤਾਪ ਰਾਖਤ ਦੇ ਕਰ ਹਾਥ
0: ਮਾਨਸ ਯਤਨ ਕਰਤ ਪਾਉ।

0: ਆਠ ਪਹਿਰ ਪਰੇ ਬਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ
1: ਮਨ ਮੇਰੀ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕਾ ਦਰਸ ਸਭ ਪਾਪ ਮਿਟਾਵੈ
0: ਅਬਲ ਸਿਆਣਪ ਸਗਲੀ ਛਾੜ

0: ਸਤਿਗੁਰ ਸਿੱਖਾ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ
1: ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹਾ
0: ਆਪਸ ਕੋ ਕਰ ਕਛ ਨ ਜਨਾਵੇ ਹਰ ਨਾਮ ਹਿਰਦੈ ਸਦ ਤਿਆਵੇ।

0: ਨਾਨਕ ਨਾਮ ਰੱਤੀ ਸੁਖ ਹੋਈ।
1: ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ।
0: ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ।
1: ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ।
0: ਇਸ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ।
1: ਜਿਸ ਕਾ ਸਾਥ ਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ।
0: ਸੋ ਕਿਉਂ ਬਿਸਰਾ ਜੀ ਘਾਲ ਨਾ ਭਰਨ, ਸੋ ਕਿਉਂ ਬਿਸਰਾ ਜੀ ਕੀਆ ਜਾਨ।
1: ਸੋ ਕੋ ਬਿਸਰਾ ਜਿਨ ਸਭ ਕੁਛ ਦੀਆ, ਸੋ

0: ਸਿਮਰ ਸਿਮਰ ਸਿਮਰ ਸੁਪਾਵੋ ਆਪ ਜਪੋ ਅਵਰਹ ਨਾਮ ਜਪਾਵੋ
1: ਭਗਤ ਪਾਏ ਥਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ
0: ਸਰਬ ਕਲਿਆਣ

0: ਪੇਖ ਦਰ ਸੁਖ ਹੋਏ ਮਨ ਬਿਕਸੈ ਸਾਹ ਚਰਨ ਧੋਏ
1: ਸਤਿਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਨ ਗੁਰਪ੍ਰਸਾਦ ਨਾਨ।

0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਈ ਏਕ ਨਿਮਤ ਹਰ ਕੀ ਗੁਣ ਗਾਈ
0: ਅਨੇਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਮੀਤ
0: ਪਰੀ ਸੁਕਰਨੀ ਸੋਭਾ ਤਨ

ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਬੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ।

ਸੇਵੈ ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰਿ ਧਿਆਵੈ ਹਰਿ ਧਿਆਵੈ ਤੁਧ ਜੀ। ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਤਿਨ ਤੂਟੀ ਜਮ ਕੀ ਫਾਸੀ।

ਜੈ ਭਾਦਰਵ ਸੁਧਿ ਅਸ਼ਟਮੀ ਰਵਿ ਵਾਰ ਪੀਰ ਸਤਦੁਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ ਰੂਪ ਕਿਆਨ ਤ੍ਰਿਆ ਚਰਿਤਰੇ ਮੰਤਰੀ ਪੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੁੰ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਦ ਰਾਖ ਮੋਹੇ ਮਨ ਕ੍ਰਮ ਭਜਨ ਵਿਚਾਰ ਚੌਪਈ ਮੈਂ ਨਾ ਗਣੇਸ਼ ਪ੍ਰਥਮ ਨਾਉ ਕਿਸਨ ਵਿਸਨ ਕਬਹੂ ਨੇ ਧਿਆਉ ਕਾਨ ਸੁਨੇ ਬੈਚਾਨੰਦਿਨ ਸੋ ਲਿਓ ਲਾਗੀ ਮੋਰੀ ਪਗ ਇਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਾਂ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ

ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਔਰ ਉਪਰੰਤ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ 18 ਤਰੀਕ ਨੂੰ ਆ ਰਹੇ ਹਨ। ਸੋ 18 ਤਰੀਕ ਤੱਕ ਹਰ ਰੋਜ਼ ਸ਼ਾਮ 4:30 ਤੋਂ 6 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਨਿਰੰਤਰ ਜਾਪ ਇਸੇ ਤਰ੍ਹਾਂ ਚੱਲਣਗੇ ਔਰ 18 ਤਰੀਕ ਨੂੰ ਸੰਧਿਆ ਵੇਲੇ ਦੇ ਵਿਸ਼ੇਸ਼ ਦੀਵਾਨ ਸਜਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਔਰ ਆਉਣ ਵਾਲੀ 4 ਜੁਲਾਈ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਨਹੀਂ ਛਕਿਆ ਆਪਣੇ ਨਾਮ ਲਿਖਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ
0: ਜੀ ਕੀ
1: ਫਤਿਹ। ਧੰਨ ਧੰਨ ਧੰਨ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਗੁਰਤਾ ਦੇ ਤਖਤ ਤੇ ਸਭਾਏ ਮਾਨ ਜੁਗੋ ਜੁਗੋ ਅਟਲ ਸ਼ਬਦ ਅਵਤਾਰ ਬਾਣੀ ਕੇ ਬੋਹਿਤ ਕਲਯੁਗੀ ਜੀਵਨ ਦੇ ਤਾਰਕ ਬਖਸ਼ਣਹਾਰ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮਾਂ ਦੇ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਵਡਭਾਗੀ ਸਤਸੰਗੀਆਂ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਸੋਦਰ ਰਹਿਰਾ ਸਾਹਿਬ ਜੀ ਕੇ ਜਾਪ ਉਪਰੰਤ ਆਰਤੀ ਆਰਤੇ ਹੋਰ ਗੁਰਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਰਵਣ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨੂੰ ਪਰਸ ਕਰਕੇ ਆਪਣੇ ਸਮੇਂ ਅਤੇ ਸਵਾਸ ਨੂੰ ਸਫਲ ਕਰ ਰਹੇ ਹੋ। ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਕਲਗੀਧਰ ਪਾਤਸ਼ਾਹ ਸ਼੍ਰੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਾਸ ਰੱਖੀ ਹੋਈ ਸੈਨਾ ਦੇ ਸੂਰਮਿਆਂ ਨੂੰ ਯੁੱਧ ਵਿੱਦਿਆ ਅੰਦਰ ਨਿਪੁੰਨ ਕੀਤਾ ਹੈ। ਦੂਰ ਦੁਰਾਡਿਆਂ ਤੋਂ ਸਿੱਖ ਸੰਤਾਂ ਘੋੜੇ ਸ਼ਸਤਰ ਲਿਆ ਕਰਕੇ ਭੇਟ ਕਰਦੀਆਂ ਨੇ, ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੁੰਦਰ ਤਖਤ 'ਤੇ ਸਭਾਏਵਾਨ ਹੋ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਚੰਦੂ ਪਾਪੀ ਲਾਹੌਰ ਤੋਂ ਚੱਲਦਾ ਹੋਇਆ ਦਿੱਲੀ ਬਾਦਸ਼ਾਹ ਦੇ ਕੋਲ ਪੁੱਜਾ ਔਰ ਬਾਦਸ਼ਾਹ ਦੇ ਨਿਕਟ ਵਰਤੀ ਅਹਿਲਕਾਰਾਂ ਨੂੰ ਉਸਨੇ ਧੰਨ ਦਿੱਤਾ, ਲਾਲਚ ਦਿੱਤਾ, ਕਿਸੇ ਨੂੰ ਸੁੰਦਰ ਦੁਸ਼ਾਲਾ ਕਿਸੇ ਨੂੰ ਸੁੰਦਰ ਦੁਸ਼ਾਲਾ ਕਿਸੇ ਨੂੰ ਮਾਇਆ, ਇਸ ਤਰ੍ਹਾਂ ਗੰਢ ਧੁੱਪ ਕਰਕੇ ਉਹਨਾਂ ਦੇ ਤਾਈਂ ਇਹ ਤਕੀਦ ਕੀਤੀ ਕਿ ਬਾਦਸ਼ਾਹ ਦੇ ਕੋਲ ਕਦੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਵਣ ਦੀ ਖਬਰ ਚੱਲੇ ਤਾਂ ਤੁਸੀਂ ਉਸ ਗੱਲ ਨੂੰ ਟਾਲ ਦੇਣਾ ਹੈ। ਬੇਸ਼ੱਕ ਤੌਜ਼ਕੇ ਜਹਾਂਗੀਰ ਦੇ ਅੰਦਰ ਜ਼ਿਕਰ ਹੈ ਕਿ ਜਹਾਂਗੀਰ ਬਾਦਸ਼ਾਹ ਆਪ ਵੀ ਇਸ ਗੱਲ ਦੇ ਅੰਦਰ ਸਹਿਮਤ ਸੀ। ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦੇ ਅੰਦਰ ਉਹਦਾ ਵੀ ਰੋਲ ਹੈ ਸੀ, ਪਰ ਫਿਰ ਵੀ ਜਿਹੜੇ ਰਾਜਸੀ ਸਿਆਸੀ ਲੋਕ ਹੁੰਦੇ ਨੇ ਉਹ ਪਰਜਾ ਦੇ ਅੰਦਰ ਬਹੁਤ ਵੱਡਾ ਪਰਦਾ ਪਾ ਕਰਕੇ ਦੁਨੀਆਂ ਦੇ ਲੋਕਾਂ 'ਤੇ ਰਾਜ ਕਰਦੇ ਹੈ। ਸੰਸਾਰ ਦੇ ਅੰਦਰ ਦੁਨੀਆਂ ਦੇ ਅੰਦਰ ਕਦੇ ਗੱਲ ਪ੍ਰਚਲਿਤ ਨਾ ਹੋ ਜਾਵੇ ਕਿ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਦੇ ਅੰਦਰ ਜਹਾਂਗੀਰ ਬਾਦਸ਼ਾਹ ਵੀ ਦੋਸ਼ੀ ਹੈ। ਇਸੇ ਲਈ ਰਾਜਨੀਤਿਕ ਲੋਕ ਕਈ ਕਠਿਨ ਸਮਿਆਂ ਦੇ ਉੱਤੇ ਕਈ ਰਾਜਸੀ ਚਾਲਾਂ ਚੱਲ ਜਾਂਦੇ ਨੇ ਅਤੇ ਚੰਦੂ ਬਾਦਸ਼ਾਹ ਦੇ ਨਿਕਟ ਵਰਤੀ ਮੰਡਲੀ ਨੂੰ ਗੰਢ ਧੁੱਪ ਕਰਕੇ ਸੁੱਖ ਆਰਾਮ ਦੇ ਨਾਲ ਰਹਿਣ ਲੱਗਿਆ ਹੈ ਔਰ ਗੁਰੂ ਕੇ ਸਿੱਖ ਆਪ ਵਿੱਚ ਹੀ ਵਾਰਤਾਲਾਪ ਕਰਦੇ ਨੇ ਕਿ ਸਤਿਗੁਰੂ ਜੀ ਨੇ ਪਰਨ ਕੀਤਾ ਹੈ, ਚੰਦੂ ਤੋਂ ਬਦਲਾ ਲਾਜ਼ਮੀ ਲੈਣਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੋਈ ਉਸ ਨੂੰ ਲੁਕਾ ਛੁਪਾ ਨਹੀਂ ਸਕੇਗਾ। ਕੋਈ ਕੋਈ ਸਿੱਖ ਕਹਿੰਦਾ ਹੈ ਕਿ ਅਕਸ਼ਰ ਬਾਦਸ਼ਾਹ ਦਾ ਵਜ਼ੀਰ ਹੈ, ਐਡੀ ਵੱਡੀ ਤਾਕਤ ਹੈ, ਭਲਾ ਉਹਦੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਬਦਲਾ ਲੈ ਸਕਣਾ ਹੈ। ਇਸ ਤਰ੍ਹਾਂ ਸੰਸਾਰ ਦੇ ਲੋਕ ਗੱਲਾਂ ਬਾਤਾਂ ਕਰਦੇ ਨੇ। ਚੰਦੂ ਦੇ ਕੋਲ ਵੀ ਖਬਰ ਪੁੱਜ ਗਈ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਰੇ ਦੀਵਾਨ 'ਚ ਸੰਗਤ ਦੇ ਅੰਦਰ ਪ੍ਰਤੱਗਿਆ ਕੀਤੀ ਹੈ ਪਿਤਾ ਦਾ ਬਦਲਾ ਲੈਣ ਵਾਸਤੇ, ਤਾਂ ਹੁਣ ਉਹ ਕੋਈ ਨਾ ਕੋਈ ਵਿਚਾਰ ਤਾਂ ਕਰੇ ਗਿਆ ਆਪਣੇ ਬਚਾਅ ਲਈ, ਰੱਖਿਆ ਲਈ। ਇਹ ਆਪਾਂ

ਉਸ ਦੁਸ਼ਟ ਨੂੰ ਮਾਰਾਂਗੇ, ਆਪ ਜਸ ਜੁੱਤ ਜੈਸੇ, ਇਸ ਤਰ੍ਹਾਂ ਦੀ ਭਾਰੀ ਮੌਤ ਦੇਵਾਂਗੇ ਜਿਵੇਂ ਉਸਦਾ ਦੁਨੀਆਂ ਦੇ ਅੰਦਰ ਸੰਸਾਰ ਦੇ ਅੰਦਰ ਭਾਰੀ ਅਪਜਸ ਵੀ ਹੋਵੇ, ਨਰਾਦਰੀ ਵੀ ਹੋਵੇ।

0: ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਨੂੰ ਮਾਰਨ ਦੇ ਲਈ ਸਤਿਗੁਰੂ ਜੀ ਨੇ ਸਪਤਮਤ ਵੱਲ ਸਹੁੰ ਹੈ, ਪ੍ਰਤੱਗਿਆ ਹੈ, ਪਰਨ ਹੈ ਕੀਤਾ।
1: ਸਰਬ ਸਭਾ ਕੇ ਸਰਵਨ ਪਰੀ ਹੈ।
0: ਤੇ ਇਹ ਜਿਹੜੀ ਖਬਰ ਹੈ, ਇਹ ਸਾਰੀ ਸਭਾ ਜਿਤਨਾ ਵੀ ਦੀਵਾਨ ਦੇ ਅੰਦਰ ਬੈਠੀਆਂ ਹੋਈਆਂ ਸੰਗਤਾਂ ਨੇ, ਮਨੁੱਖ ਮਾਤਰ ਪ੍ਰਾਣੀ ਸਭ ਨੇ ਸੁਣਿਆ ਹੈ।
1: ਦੇਸ਼ ਵਿਦੇਸ਼ ਵਿਖੇ ਵਿਦਤਾਈ,
0: ਸਤਿਗੁਰੂ ਜੀ ਦੀ ਸਭਾ ਦੇ ਵਿੱਚੋਂ ਇਹ ਗੱਲ ਸਾਰੀ ਦੇਸ਼ ਵਿਦੇਸ਼ਾਂ ਤੀਕਰ

0: ਦੇ ਨੇ ਕਿ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਚੰਦੂ ਨੂੰ ਮਾਰਨਗੇ, ਨਾ ਹਟੈ ਕਦਾਈ, ਕਦਾ ਚਿਤ ਵੀ ਮਹਾਰਾਜ ਜੀ ਉਸਨੂੰ ਬਖਸ਼ਣਗੇ ਨਹੀਂ।
1: ਕੇਤਕ ਸਿੱਖ ਤਿੰਨ ਮਹਿ ਜੋ ਸਿਆਣੇ,
0: ਤੇ ਕਈ ਕੁ ਲੋਕ ਜਿਹੜੇ ਸ਼ਰਧਾ ਤੋਂ ਹੀਣੇ ਆ ਆਪਣੀ ਸਿਆਣਪ ਨੂੰ ਜ਼ਿਆਦਾ ਵਰਤਦੇ ਨੇ, ਆਪਣੀ ਬੁੱਧੀ ਦੇ ਬਲ ਦੇ ਨਾਲ ਅਨੁਮਾਨ ਲਾ ਕੇ ਉਹ ਕਈ ਇਸ ਤਰ੍ਹਾਂ ਦੀਆਂ ਵਿਚਾਰਾਂ

0: ਚੰਦੂ ਜੋ ਹੈ ਉਸਨੂੰ ਮਾਰਨਾ ਬੜਾ ਕਠਿਨ ਹੈ, ਕੋਈ ਖੇਡ ਨਹੀਂ, ਔਖਾ ਸੌਖਾ ਕੰਮ ਨਹੀਂ ਹੈ ਜੀ।
1: ਸਾਹੋ ਦੀਵਾਨ ਹੁਕਮ ਜਗ ਚਾਲੇ।
0: ਪਾਤਸ਼ਾਹ ਜਹਾਂਗੀਰ ਦਾ

0: ਜਗਤ ਦੇ ਲੋਕ ਜਹਾਂਗੀਰ ਬਾਦਸ਼ਾਹ ਦਾ ਹੁਕਮ ਮੰਨਦੇ ਨੇ। ਜਿੱਥੇ ਜਿੱਥੇ ਬਾਦਸ਼ਾਹ ਦਾ ਹੁਕਮ ਚੱਲਦਾ ਹੈ ਉੱਥੇ ਨਾਲ ਨਾਲ ਬਾਦਸ਼ਾਹ ਜੀ ਵਜ਼ੀਰ ਦੀ ਵੀ ਗੱਲ ਮੰਨੀ ਜਾਂਦੀ ਹੈ।
1: ਬੈਠੇ ਪਿਖ ਹੈ ਸਮੁਖ ਤਿਸ ਨੈਣ,
0: ਤੇ ਜਿਸ ਬਾਦਸ਼ਾਹ ਦੀ ਹੁਕਮ ਦੀ ਪਾਲਣਾ ਸਾਰਾ ਜਗਤ ਕਰਦਾ ਹੈ ਉਸ ਬਾਦਸ਼ਾਹ ਦੇ ਸਾਹਮਣੇ ਬੈਠਦਾ ਹੈ ਚੰਦੂ, ਉਸਦਾ ਨਿਕਟਵਰਤੀ ਵਜ਼ੀਰ ਹੈ, ਦੀਵਾਨ ਹੈ।
1: ਸਤਿਗੁਰ ਸੁਤ ਕੀ ਬੈਸ ਨਵੀਨਾ,
0: ਜਿਹੜੇ ਮਨੁੱਖ ਸ਼ਰਧਾ ਤੋਂ ਹੀਣੇ ਹੁੰਦੇ ਆ ਨਾ ਸਾਰ ਸੰਗਤ, ਉਹ ਸਮਾਜ 'ਚ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਕਰਦੇ ਨੇ। ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਉੱਤੇ ਦ੍ਰਿੜ ਵਿਸ਼ਵਾਸ ਨਾ ਹੋਵੇ, ਭਰੋਸਾ ਨਾ ਹੋਵੇ, ਇਹ ਅਜੋਕੇ ਯੁੱਗ ਵਿੱਚ ਹੀ ਨਹੀਂ ਆਦਿ ਕਾਲ ਤੋਂ ਹੀ ਖੇਡ ਚੱਲੀ ਆਈ ਹੈ। ਉਦੋਂ ਵੀ ਬੜੇ ਬੜੇ ਸਿਆਣੇ ਕਹਾਉਣ ਵਾਲੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਰਹੇ ਸਨ ਕਿ ਬਾਦਸ਼ਾਹ ਨਾਲ ਤੁਹਾਡੀ ਸੁਲਾਹ ਕਰਾ ਦਈਏ, ਔਰੰਗਜ਼ੇਬ ਦੇ ਨਾਲ ਵੈਰ ਵਧਾਉਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ ਹੈ। ਤਾਂ ਤਿੰਨਾਂ ਨੂੰ ਕਲੰਗੀਧਰ ਮਹਾਰਾਜ ਜੀ ਨੇ ਵੀ ਝਿੜਕਿਆ ਸੀ ਸ਼ਕਤ ਸ਼ਬਦਾਂ ਦੇ ਨਾਲ। ਹਜ਼ੂਰ ਕਹਿਣ ਲੱਗੇ, ਜਦੋਂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਉਦੋਂ ਤੁਸੀਂ ਸੁਲਾਹ ਵਾਲੇ ਕਿੱਥੇ ਸੀ? ਜਦੋਂ ਨੌਵੇਂ ਪਾਤਸ਼ਾਹ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਦਿੱਤੀ ਉਦੋਂ ਤੁਸੀਂ ਕਿੱਥੇ ਸੀ? ਜਦੋਂ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਅੰਦਰ ਸ਼ਹੀਦ ਹੋ ਰਹੇ ਸਨ, ਉਹਨਾਂ ਨੂੰ ਜਿਹੜਾ ਸਰਹੰਦ ਦਾ ਸੂਬਾ ਨੀਹਾਂ 'ਚ ਚਿਣਾ ਕੇ ਸ਼ਹੀਦ ਕਰ ਰਿਹਾ ਸੀ, ਉਦੋਂ ਤੁਸੀਂ ਸਿਆਣੇ ਲੋਕ ਭਲਾ ਕਿੱਥੇ ਸੀ? ਗੁਰੂ ਨੂੰ ਸਿੱਖਿਆ ਦੇਈਦੀ ਹੈ ਕਿ ਗੁਰੂ ਤੋਂ ਲਈਦੀ ਹੈ? ਇਸ ਤਰ੍ਹਾਂ ਦੇ ਸਮਾਜ ਦੇ ਅੰਦਰ ਲੋਕ ਹੁੰਦੇ ਨੇ। ਛੇਵੇਂ ਪਾਤਸ਼ਾਹ ਜੀ ਦੇ ਪ੍ਰਥਾਏ ਵੀ ਲੋਕ ਕਹਿੰਦੇ ਨੇ ਸਤਿਗੁਰ ਸੁੱਤ ਕੀ ਬੈਸ ਨਵੀਨ, ਕਿ ਗੁਰੂ ਕੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਛੋਟੀ ਆਰਜੂ ਹੈ, ਨਵੀਂ ਉਮਰ ਹੈ।
1: ਬਿਨਾਂ ਵਿਚਾਰੇ ਪ੍ਰਣ ਕੋ ਕੀਨਾ,
0: ਅਤੇ ਉਹਨਾਂ ਨੇ ਬਿਨਾਂ ਵਿਚਾਰ ਤੋਂ ਹੀ ਭਰੀ ਹੋਏ ਦੀਵਾਨ 'ਚ ਸੰਗਤ 'ਚ ਪ੍ਰਣ ਕਰ ਲਿਆ, ਪ੍ਰਤਿਗਿਆ ਕਰ ਲਈ।

0: ਨਾਲ ਵਿਗਾੜ ਕਿਵੇਂ ਕਰ ਸਕਦਾ ਹੈ।
1: ਰਾਜ ਕਰਤ ਜਗ ਕੋਸ ਹਜ਼ਾਰ,
0: ਤੇ ਜਿਹੜਾ ਸਾਰੇ ਜਗਤ ਦੇ ਉੱਤੇ ਹਜ਼ਾਰਾਂ ਕੋਹਾਂ ਦੀ ਦੂਰੀ ਤਿਕਰ ਰਾਜ ਭਾਗ ਦਾ ਮਾਲਕ ਹੈ, ਰਾਜ ਕਰ ਰਿਹਾ, ਦੁਨੀਆਂ ਦੇ ਤਖ਼ਤ ਤਾਜ ਤੇ ਬੈਠਾ ਹੈ, ਉਹਦੇ ਨਾਲ ਕਿਵੇਂ ਕੋਈ ਬੈਰ ਕਰ ਸਕਦਾ ਜੀ।
1: ਅਨਗਨ ਸੈਨ ਕੋਸ ਜਿਸ ਪਾਸ,
0: ਆਪਣੀ ਸਿਆਣਪ ਨੂੰ ਵਰਤ ਵਾਲੇ ਲੋਕ ਕਹਿੰਦੇ ਨੇ ਵੀ ਅਣਗਿਣਤ ਬਹੁਤ ਉਹਦੇ ਕੋਲ

0: ਜਿਹੜਾ ਵਜ਼ੀਰ ਹੈ ਚੰਦੂ ਦੀਵਾਨ ਉਸਦਾ, ਉਹਨੂੰ ਪਕੜਨਾ ਬੜਾ ਮੁਸ਼ਕਲ ਹੈ, ਕਠਿਨ ਕੰਮ ਹੈ ਜੀ।
1: ਹਮ ਇਹ ਕਰਹਿ ਵਿਚਾਰਨ ਕੋ ਮਨ।
0: ਇਸ ਤਰ੍ਹਾਂ ਅਸੀਂ ਮਨ ਦੇ ਅੰਦਰ ਵਿਚਾਰ ਕਰਦੇ ਹਾਂ। ਕਈ ਲੋਕ ਕਹਿੰਦੇ ਹਨ
1: ਕੇਤਕ ਸਿੱਖ ਕਹਿ ਫਿਰ ਤਾਹੇ,
0: ਤੇ ਫਿਰ ਕਈ ਸਿੱਖ ਉਹਨਾਂ ਦੇ ਤਾਈ ਜਵਾਬ ਦਿੰਦੇ ਹੋਏ ਤਿੰਨਾਂ ਦੀਆਂ ਗੱਲਾਂ ਸੁਣ ਕਰਕੇ ਇਸ ਤਰ੍ਹਾਂ ਕਹਿੰਦੇ ਹਨ ਜੀ,
1: ਸਕਲ ਸਕਤ ਹੈ ਸਤਿਗੁਰ ਮਾਹੇ।
0: ਤੇ ਕਈ ਸਿਆਣੇ ਸਿੱਖ ਜਿਹੜੇ ਸ਼ਰਧਾ ਵਾਲੇ ਨੇ ਉਹਨਾਂ ਦੇ ਤਾਈ ਕਹਿੰਦੇ ਨੇ ਵੀ ਭੋਲਿਓ, ਸਗਲ ਸਕਤ ਹੈ ਸਤਿਗੁਰ ਮਾਹੇ, ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ, ਭਲਾਂ ਦੀ ਗੁਰੂ ਸਾਹਿਬ ਕੀ ਨਹੀਂ ਕਰ ਸਕਦੇ।
1: ਕਰਹਿ ਰੰਕ ਕੋ ਰਾਓ ਵਿਸਾਲ,
0: ਸ਼ਿਨ ਮਾਤਰ ਦੇ ਅੰਦਰ ਕੰਗਾਲ ਨੂੰ ਬਾਦਸ਼ਾਹ ਬਣਾ ਦੇਣ,

0: ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ। ਇਨੀ ਸਮਰੱਥਾ ਦੇ ਮਾਲਕ ਹਨ ਸਤਿਗੁਰੂ।
1: ਅਨ ਬਨ ਕੋ ਤਤਕਾਲ ਬਣਾਵੇ।
0: ਅਨ ਬਨ ਜਿਹੜੀ ਨਾ ਹੋਣ ਵਾਲੀ ਗੱਲ ਹੋਵੇ ਨਾ ਸਮਾਜ 'ਤੇ, ਵੀ ਇਹ ਨਹੀਂ ਹੋ ਸਕਦੀ, ਅਤੇ ਗੁਰੂ ਸਾਹਿਬ ਚਾਹੁਣ ਤਤਕਾਲ ਛੇਤੀ ਦੇ ਨਾਲ ਨਾ ਹੋਣੀ ਨੂੰ ਹੋਣੀ 'ਚ ਬਦਲ ਦਿੰਦੇ ਹੈ, ਜਿਹਨੂੰ ਸੰਸਾਰ ਦੇ ਲੋਕ ਕਹਿੰਦੇ ਹੁਣ ਵੀ ਇਹ ਸੰਭਵ ਹੀ ਨਹੀਂ, ਹੋ ਹੀ ਨਹੀਂ ਸਕਦਾ। ਸਮਰੱਥ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਦੀਆਂ ਖੇਡਾਂ ਵਰਤਾ ਦਿੰਦੇ ਹਨ।
1: ਬਣੀ ਬਾਤ ਕੋ ਬਹੁ ਬਿਗਰਾਵੇ।
0: ਬਣੀ ਹੋਈ ਬਾਤ ਨੂੰ ਵਿਗਾੜ ਦਿੰਦੇ ਨੇ, ਸਿਆਸੀ ਲੋਕਾਂ ਦੇ ਬਣੇ ਹੋਏ ਪਾਜ ਉਖਾੜ ਦਿੰਦੇ ਹਨ।
1: ਜਾਵਤ ਅਜਮਤ ਨਹਿ ਬਿਦਤਾਏ।
0: ਤੇ ਇਸ ਤਰ੍ਹਾਂ ਸਮਾਜ ਦੇ ਲੋਕ ਕਈ ਇਸ ਤਰ੍ਹਾਂ ਕਹਿੰਦੇ ਨੇ ਵੀ ਜਦੋਂ ਤਾਈ ਸਤਿਗੁਰੂ ਮਹਾਰਾਜ ਜੀ ਆਪਣੀ ਕਰਾਮਾਤ ਦੇ ਸਹਿਤ ਸੰਸਾਰ ਦੇ ਅੰਦਰ ਕੋਈ ਖੇਡ ਨੂੰ ਆਪਣੀ ਕਰਾਮਾਤ ਨੂੰ ਪ੍ਰਗਟ ਨਹੀਂ ਕਰਦੇ,
1: ਤਾਵਰ ਨਰ ਸ਼ਰਮ ਕ੍ਰਿਤੀ ਕਰਾਏ,
0: ਤਦੋਂ ਤਿੱਕਰ ਜਿਹੜੇ ਲੋਕ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਦ੍ਰਿੜ ਨਿਸ਼ਚਾ ਨਹੀਂ ਕਰਦੇ, ਓਨੀ ਦੇਰ ਤਾਈਂ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ। ਸ਼ਰਮ ਕ੍ਰਿਤੀ ਕਰਾਏ, ਇੰਨੀ ਦੇਰ ਤਾਈਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਈ ਉਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਣਾ।
1: ਕਰਾ ਮਾਤ ਰੋਕਣ ਮਤ ਕਾਨੋ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਕਰਾ ਮਾਤ ਦੇ ਰੋਕਣ ਦਾ ਮਤ ਜਿਹੜਾ ਇਹ ਵਿਸ਼ੇਸ਼ ਹੈ। ਸੰਸਾਰ ਦੇ ਲੋਕ ਨਿਸ਼ਚਾ ਤਾਂ ਕਰਨਗੇ ਜੇ ਕਰਾਮਾਤ ਦਿਖਾਉਣ, ਪਰ ਗੁਰੂ ਸਾਹਿਬਾਨਾਂ ਦਾ ਮਤ ਹੈ ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਪ੍ਰਭੂ ਦੇ ਪਿਆਰੇ ਸੁਤੇ ਸਿੱਧ ਖੇਡ ਕੋਈ ਵਰਤ ਜਾਵੇ, ਕਿਉਂਕਿ ਆਪ ਵਾਹਿਗੁਰੂ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ, ਅੰਗ ਸੰਗ ਸਹਾਈ ਹੁੰਦਾ ਹੈ। ਇਵੇਂ ਨਹੀਂ ਭਗਤ ਨਾਮਦੇਵ ਜੀ ਵੇਲੇ ਸਿਕੰਦਰ ਲੋਧੀ ਬਾਦਸ਼ਾਹ ਕਹਿ ਰਿਹਾ ਸੀ ਵੀ ਨਤ ਗਰਦਨ ਮਾਰੋਂ ਠਾਏ, ਮੋਈ ਗਊ ਦਿਓ ਜੀਵਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਨੇ ਵੀ ਨਹੀਂ ਤਾਂ ਤੇਰੀ ਗਰਦਨ ਲਾਹ ਦੇਣੀ ਹੈ, ਨਹੀਂ ਫਿਰ ਮਰੀ ਹੋਈ ਗਾਂ ਨੂੰ ਜਿੰਦੀ ਕਰ ਦੇ। ਅਤੇ ਭਗਤ ਜੀ ਨੇ ਅੱਗੋਂ ਇਹ ਨਹੀਂ ਕਿਹਾ ਵੀ ਮੈਂ ਇਹਨੂੰ ਜਿੰਦੀ ਕਰ ਦਿਆਂਗਾ। ਭਗਤ ਸਾਹਿਬ ਕਹਿੰਦੇ ਬਾਦਸ਼ਾਹ ਐਸੀ ਕੋ ਹੋਏ ਬਿਸਮਿਲ ਕੀਆ ਜੀਆ ਨਾ ਕੋਏ, ਇਹ ਮਰਿਆ ਹੋਇਆ ਵੀ ਭਲਾਂ ਕਦੇ ਕੋਈ ਜਿੰਦਾ ਹੈ। ਤਾਂ ਬਾਦਸ਼ਾਹ ਨੇ ਸਮਾਂ ਦਿੱਤਾ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਏ ਤਿਰ ਭਵਨ ਧਣੀ। ਅਤੇ ਫਿਰ ਕੀ ਹੋਇਆ ਵੀ ਸੱਤ ਘੜੀਆਂ ਦਾ ਸਮਾਂ ਬਤੀਤਣ ਲੱਗਿਆ, ਵਾਹਿਗੁਰੂ ਪਰਮੇਸ਼ਰ ਨੇ ਵੇਖਿਆ ਮੇਰੇ ਪਿਆਰੇ 'ਤੇ ਬਿਪਤਾ ਪੈ ਗਈ, ਵਕਤ ਇਸ ਤਰ੍ਹਾਂ ਦਾ ਆ ਗਿਆ ਹੈ। ਤਾਂ ਪਾਖੰਤਣ ਬਾਜ ਵਜਾਏ ਲਾ, ਗਰੜ ਚੜ੍ਹੇ ਗੋਬਿੰਦ ਆਏ ਲਾ, ਕਹੇ ਤਾਂ ਧਰਨ ਕੌਡੀ ਕਰੋ, ਕਹੇ ਤਾਂ ਲੇ ਕਰ ਉੱਪਰ ਧਰੋ। ਕਹਿਣ ਲੱਗੇ ਦੱਸ ਫਿਰ ਪੈਰਾ ਧਰਤੀ ਪਲਟਾ ਦੀਏ, ਇਹਨੂੰ ਪੁੱਠੀ ਕਰ ਦੇਈਏ, ਜਿਹੜੇ ਲੋਕ ਤੈਨੂੰ ਦੁੱਖ ਦਿੰਦੇ ਉਹਨਾਂ ਨੂੰ ਮਾਰ ਮੁਕਾਈਏ। ਇਹ ਭਗਤ ਜੀ ਕਹਿੰਦੇ ਮਹਾਰਾਜ ਕਿਉਂ ਇਹਨਾਂ ਲੋਕਾਂ ਨੂੰ ਕਸ਼ਟ ਦੇਣਾ, ਇਹਨਾਂ ਨੂੰ ਗਿਆਨ ਹੀ ਨਹੀਂ, ਇਹਨਾਂ ਨੂੰ ਸੋਝੀ ਦੇ ਦਿਓ, ਇਹਨਾਂ ਨੂੰ ਭਰੋਸਾ ਆ ਜਾਵੇ ਵੀ ਪਰਮਾਤਮਾ ਹਰ ਥਾਂ ਦੇ ਉੱਤੇ ਵਿਆਪਕ ਹੈ ਅਤੇ ਪਰਮਾਤਮਾ ਆਪਣੇ ਪਿਆਰਿਆਂ ਦੀ ਸੇਵਕਾਂ ਦੀ ਸਰਨਾਂ ਦੀ ਰੱਖਿਆ ਕਰਦਾ ਹੈ। ਤਾਂ ਉਹ ਮਰੀ ਹੋਈ ਗਾਂ ਵਾਹਿਗੁਰੂ ਨੇ ਵਰਤਾਇਆ, ਜਿੰਦੀ ਕੀਤੀ। ਦੁੱਧ ਹੈ ਦੋਹੇ ਜਬ ਮਟਕੀ ਭਰੀ, ਲੇ ਬਾਦਸ਼ਾਹ ਕੇ ਅੱਗ ਹੈ ਧਰੀ, ਔਕਟ ਕੀ ਘਟ ਲਾਗੀ ਆਏ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਦੋ ਮਟਕੀਆਂ ਦੁੱਧ ਦੀਆਂ ਭਰ ਕੇ ਰੱਖਤੀਆਂ ਬਾਦਸ਼ਾਹ ਦੇ ਅੱਗੇ, ਤਾਂ ਫਿਰ ਉਹਨੇ ਭਗਤ ਜੀ ਦੀ ਸ਼ਰਨ ਗ੍ਰਹਿਣ ਕਰੀ। ਸੰਸਾਰ ਦੇ ਲੋਕ ਕਰਾਮਾਤਾਂ ਦੇ ਨਾਲ ਮਨ ਕਰਕੇ ਫਿਰ ਉਹਨੂੰ ਮੰਨਦੇ ਨੇ, ਪ੍ਰਤੀਤ ਕਰਦੇ ਨੇ। ਇਉਂ ਲੋਕ ਕਹਿ ਰਹੇ ਨੇ ਕਿ ਜਿੰਨੀ ਦੇਰ ਤਾਈਂ ਮਹਾਰਾਜ ਕੋਈ ਖੇਡ ਨਹੀਂ ਵਰਤਾਉਂਦੇ, ਓਨੀ ਦੇਰ ਤਾਈਂ ਲੋਕਾਂ ਨੂੰ ਭਰੋਸਾ ਨਹੀਂ ਆਉਣਾ। ਪਰ ਗੁਰੂ ਸਾਹਿਬ ਦਾ ਮਤ ਹੈ ਵੀ ਕਰਾਮਾਤ ਰੋਕ ਕੇ ਰੱਖਣੀ ਹੈ, ਨਹੀਂ ਦਿਖਾਉਣੀ।
1: ਨਿਤ ਵਿਵਹਾਰ ਕਰੇ ਨਰ ਮਨੋ।
0: ਇਹ ਨਿਤਾ ਪ੍ਰਤੀ ਇਸ ਤਰ੍ਹਾਂ ਦਾ ਵਿਹਾਰ ਸਤਿਗੁਰੂ ਮਹਾਰਾਜ ਜੀ ਦੇ ਦੱਸਦੇ ਵਰਤਦਾ ਹੈ, ਸੰਗਤਾਂ ਗੱਲਾਂ ਬਾਤਾਂ ਕਰਦੀਆਂ ਨੇ, ਹਜ਼ਾਰਾਂ ਲੋਕ ਕਰੈ ਨਿਤ ਨਮੋ ਨਮਸਕਾਰ ਕਰਦੇ ਹਨ।
1: ਜਬ ਚਾਹੇ ਨਿਜ ਪ੍ਰਣ ਨਿਰਵਾਹਨ।
0: ਪ੍ਰੇਮੀ ਸ਼ਰਧਾ ਵਾਲੇ ਕਹਿੰਦੇ ਆ ਕਿ ਗੁਰੂ ਸਾਹਿਬ ਸਮਰੱਥ ਨੇ, ਜਦੋਂ ਚਾਹੁਣ ਛਿਣ ਮਾਤਰ 'ਚ ਆਪਣਾ ਕੀਤਾ ਹੋਇਆ ਪਰਨ ਪੂਰਾ ਕਰ ਸਕਦੇ ਹਨ।
1: ਭਾਵਤ ਕਰਹਿ ਰੁਕਮ ਕਿਮ ਨਾਹਿਨ।
0: ਜੇ ਉਹਨਾਂ ਨੂੰ ਪਾਉਂਦਾ ਹੈ ਤੇ ਉਹ ਨਾ ਕਰਨ, ਜੇ ਚਾਹੁੰਦਾ ਹਨ ਚਾਹੁੰਦੇ ਹਨ ਤੇ ਛਿਨ ਮਾਤਰ ਦੇ ਵਿੱਚ ਕੀ ਨਹੀਂ ਕਰ ਸਕਦੇ।
1: ਛਟਮ ਗੁਰੂ ਸ੍ਰੀ ਨਾਨਕ ਰੂਪ,
0: ਛੇਵਾਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਸਰੂਪ ਹਨ।
1: ਜਿਨ ਕੇ ਸੁੰਦਰ ਚਰਤ ਅਨੂਪ,
0: ਜਿਨ੍ਹਾਂ ਦੇ ਬੜੇ ਸੁੰਦਰ ਚਰਜ ਹੀ ਅਨੂਪ ਉਪਮਾ ਤੋਂ ਰਹਿਤ ਕੌਤਕ ਨੇ।
1: ਜਿਸ ਗੁਰ ਅਰਜਨ ਕੇ ਗਨ ਦਾਸ,
0: ਜਿਸ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਹੁਤ ਸਾਰੇ ਦਾਸ ਸੇਵਕ ਸਿੱਖ,
1: ਕਰਾ ਮਾਤ ਬਹੁ ਭਾਂਤ ਪ੍ਰਕਾਸ਼,
0: ਸਤਿਗੁਰੂ ਜੀ ਦੇ ਬਹੁਤ ਸੇਵਕ ਸਿੱਖ ਸਨ ਪਰ ਫਿਰ ਵੀ ਮਹਾਰਾਜ ਜੀ ਨੇ ਕਰਾ ਮਾਤ ਬਹੁ ਭਾਂਤ ਪ੍ਰਕਾਸ਼ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਕਰਨ ਦੇ ਲਈ, ਸੇਵਕਾਂ ਦੇ ਪੈਂਦੇ ਹੋਏ ਵਿਘਨਾਂ ਨੂੰ ਨਾਸ ਕਰਨ ਲਈ ਬੇਅੰਤ ਕਰਾ ਮਾਤਾਂ ਵਿਖਾਈਆਂ ਨੇ, ਬੇਅੰਤ ਖੇਡਾਵਾਂ ਵਰਤੀਆਂ ਨੇ। ਜਹ ਜਹ ਸੰਤ ਅਰਾਧੇ ਤਹਾਂ ਤਹਾਂ ਉਠਤਾਇਆ। ਜਦੋਂ ਕਿਸੇ ਸਿੱਖ ਨੂੰ ਬਿਪਤਾ ਪੈਂਦੀ ਸੀ, ਭਲਾ ਉਹ ਕਾਬਲ ਕਧਾਰ 'ਚ ਕਿਉਂ ਨਹੀਂ ਬੈਠਾ, ਦੂਰ ਦੁਰਾਡੇ ਕਿਸੇ ਦੇਸ਼ 'ਚ ਕਿਤੇ ਨਹੀਂ ਬੈਠਾ, ਜਦੋਂ ਕੋਈ ਅਰਾਧਾ ਸੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੀ ਸਹਾਇਤਾ ਕਰਦੇ ਰਹੇ, ਉਹਨਾਂ ਦੀ ਵਿਰਤ ਦੀ ਪੈਜ ਰੱਖ ਕਰਕੇ ਮਹਾਰਾਜ ਜੀ ਨੇ ਉਹਨਾਂ ਸੇਵਕਾਂ ਦੇ ਕਾਰਜ ਸਵਾਰੇ। ਅਤੇ ਫਿਰ ਐਸੇ ਸਤਿਗੁਰੂ ਜੀ ਦਾ ਹੀ ਸਰੂਪ ਹਨ ਪੰਜਵੇਂ ਪਾਤਸ਼ਾਹ।
1: ਤਿਸ ਗੁਰ ਅਪਰ ਨਰਨ ਸਮ ਪ੍ਰਾਨਾ,
0: ਇੰਨੀ ਸ਼ਕਤੀ ਦੇ ਸਮਰੱਥ ਹੁੰਦਿਆਂ ਵੀ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਸੰਸਾਰ ਦੇ ਆਮ ਮਨੁੱਖਾਂ ਵਾਂਗੂੰ ਆਪਣੀ ਸ਼ਹਾਦਤ ਦਿੱਤੀ ਹੈ, ਆਪਣੇ ਸਰੀਰ ਦੇ ਅੰਤ ਨੂੰ ਕੀਤਾ ਹੈ।
1: ਰਿਪ ਘਰ ਤਜ ਬੈਕੁੰਠ ਪਿਆਨਾ,
0: ਦੁਸ਼ਮਣ ਦੇ ਘਰੇ ਚੰਦੂ ਜੋ ਬੈਰੀ ਬਣ ਚੁੱਕਿਆ, ਗੁਰੂ ਘਰ ਦਾ ਵਿਰੋਧੀ ਧਰੋਹੀ ਹੈ ਗੁਰੂ ਘਰ ਦਾ, ਉਹਦੇ ਘਰ ਵਿੱਚ ਮਹਾਰਾਜ ਪੰਜਾਂ ਤੱਤਾਂ ਦੇ ਸਰੀਰ ਨੂੰ ਤਿਆਗ ਕੇ ਬੈਕੁੰਠ ਗਮਨ ਕੀਤਾ।
1: ਤਿੰਨ ਕੋ ਸੁਤ ਤਿੰਨ ਕੇ ਸਮ ਹੈ,
0: ਤੇ ਉਹਨਾਂ ਦਾ ਸਪੁੱਤਰ ਵੀ ਉਸੇ ਹੀ ਸ਼ਕਤੀ ਦੇ ਸਮਰੱਥ ਹੈ, ਉਨੀ ਤਾਕਤ ਦੇ ਮਾਲਕ ਹੈ। ਜੇ ਪੰਜਵੇਂ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਸ਼ਕਤੀ ਨਹੀਂ ਦਿਖਾਉਣਾ ਕੀਤੀ, ਤੇਰਾ ਭਾਣਾ ਮਿੱਠਾ ਲੱਗਾ ਦੇ ਬਚਨ ਵਾਹਿਗੁਰੂ ਜੀ ਬੋਲਦੇ ਰਹੇ ਤੱਤੀ ਤਵੀ ਤੇ ਬੈਠ ਕਰਕੇ ਵੀ, ਫਿਰ ਉਹਨਾਂ ਦੀ ਸਾਹਿਬਜ਼ਾਦੇ ਨੇ ਭਲਾ ਕਰਾਮਾਤ ਕਿਉਂ ਦਿਖਾਉਣ, ਇਹ ਵੀ ਤਾਂ ਗੁਪਤ ਕਰਕੇ ਹੀ ਰੱਖਣਗੇ।
1: ਜੋਤ ਸਭਨ ਗੁਰ ਏਕੋ ਰਹੇ,
0: ਇਉਂ ਸ਼ਰਧਾਵਾਨ ਸਿੱਖ ਕਹਿੰਦੇ ਨੇ ਕਿ ਜਾਮਾ ਹੀ ਬਦਲਦਾ ਹੈ, ਜੋਤ ਸਾਰੇ ਗੁਰੂ ਸਾਹਿਬਾਨਾਂ 'ਚ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਜਾਮੇ ਤਿੱਕਰ ਇੱਕੋ ਹੀ ਵਰਤ ਰਹੀ ਹੈ ਜੀ।
1: ਹਮਰੇ ਤੁਮਰੇ ਦੇਖਤ ਕਰੇ,
0: ਸਿੱਖ ਕਹਿੰਦੇ ਆ ਹਮਰੇ ਤੁਮਰੇ ਦੇਖਤ, ਸਾਡੇ ਤੁਹਾਡੇ ਦੇਖਦਿਆਂ ਦੇਖਦਿਆਂ ਹੋਇਆਂ ਇਹ ਖੇਡ ਵਰਤਾਉਣਗੇ।

0: ਤੇ ਪ੍ਰੇਮੀ ਸੀ ਕਹਿੰਦੇ ਵੀ ਸਾਨੂੰ ਇਹ ਨਿਸ਼ਚਾ ਹੈ ਔਰ ਸਾਡੇ ਅੰਦਰ ਇਹ ਪੂਰਾ ਵਿਸ਼ਵਾਸ ਹੈ ਗੁਰੂ ਸਾਹਿਬ ਜੀ ਦੇ ਬਚਨਾਂ ਤੇ।
1: ਚੰਦੂ ਹੱਥ ਹੈ ਸਾਹੋ ਕੇ ਪਾਸ,
0: ਬਾਦਸ਼ਾਹ ਦੇ ਕੋਲ ਰਹਿੰਦਿਆਂ ਹੋਇਆ ਚੰਦੂ ਵੀ ਕੋਈ ਆਪਣਾ ਉਪਚਾਰ ਨਹੀਂ ਕਰ ਸਕਣਾ, ਬਚਾ ਨਹੀਂ ਕਰ ਸਕਣਾ।
1: ਇਮ ਸਿੱਖ ਮਿਲ ਕਰ ਬਚਨ ਉਚਾਰ,
0: ਇਸ ਤਰ੍ਹਾਂ ਗੁਰੂ ਕੇ ਸਿੱਖ ਮਿਲ ਕਰਕੇ ਆਪ ਵਿੱਚ ਦੀ ਬਚਨ ਬਲਾਸ ਸਾਂਝੇ ਕਰਦੇ ਨੇ ਜੀ।
1: ਔਰ ਸਰਦਾ ਧਰ ਕੋਈ ਨਾ ਧਾਰੈ,
0: ਕੋਈ ਔਰ ਸ਼ਰਧਾ ਧਰ, ਕੋਈ ਹਿਰਦੇ ਚ ਸ਼ਰਧਾ ਧਾਰਦਾ ਹੈ ਪ੍ਰੇਮ ਭਾਵਨਾ ਨਾਲ ਬਚਨ ਕਹਿੰਦਾ, ਕੋਈ ਨਾ ਧਾਰੈ। ਤੇ ਕਈਆਂ ਨੂੰ ਸ਼ਰਧਾ ਨਹੀਂ ਹੈਗੀ, ਜਿਹੜੇ ਸਿਆਸੀ ਪੱਖ ਦੇ ਲੋਕ ਨੇ, ਜਿਹੜੇ ਨਿਸ਼ਰਧਕ ਨੇ, ਉਹ ਕਹਿੰਦੇ ਨੇ ਮੈਂ ਬਾਲਕ ਅਵਸਥਾ ਜਵਾਨ ਅਵਸਥਾ ਚ ਬਹੁਤ ਬਚਨ ਕਰ ਲਿਆ ਹੈ, ਏਡਾ ਕੋਈ ਸੌਖਾ ਥੋੜਾ ਹੈ ਬਦਲਾ ਲੈਣਾ ਚੰਦੂ ਦੇ ਪਾਸੋਂ। ਕਈ ਵਚਨ ਸ਼ਰਧਾ ਵਾਲੇ ਕਹਿੰਦੇ ਆ, ਕਈ ਨਿਸ਼ਰਧਕਾਂ ਵਾਲੇ ਵੀ ਸਮਾਜ ਦੇ ਲੋਕ ਹਨ।
1: ਬਿਥਰਤ ਸੁਧ ਚੰਦੂ ਤਬ ਸੁਣੀ,
0: ਤਾਂ ਇਸ ਤਰ੍ਹਾਂ ਦੀਆਂ ਖਬਰਾਂ ਫੈਲੀਆਂ ਜਿਹੜੀ ਸਾਰੀ ਖਬਰ ਹੈ ਇਹ ਚੰਦੂ ਦੇ ਕੰਨਾਂ ਚ ਵੀ ਜਾ ਪਹੁੰਚੀ।
1: ਬਹੁਤ ਬਸੂਰਤ ਮੁੰਡੇ ਧੁਨੀ,
0: ਜਦ ਉਸਨੂੰ ਪਤਾ ਲੱਗਿਆ ਕਿ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਾਹਿਬਜ਼ਾਦਾ ਨੇ ਤਖ਼ਤ ਸਾਹਿਬ ਤੇ ਬੈਠਦਿਆਂ ਹੋਇਆਂ ਗੁਰਤਾ ਦਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੋਇਆਂ ਇਹ ਪ੍ਰਤੱਗਿਆ ਕਰ ਲਈ ਹੈ ਪਿਤਾ ਸਤਿਗੁਰੂ ਦਾ ਬੈਰ ਲੈਣ ਦੇ ਲਈ, ਸਿਰ ਧੁਨੈ ਤੇ ਸਿਰ ਹਿਲਾਉਂਦਾ ਮੁੰਡੀ, ਸਿਰ ਹਿਲਾਉਂਦਾ ਪਸ਼ਚਾਤਾਪ ਕਰਦਾ ਹੈ ਚੰਦੂ।
1: ਗੁਰਸੁਤ ਭਇਓ ਮਹਿਦ ਬਲਵਾਨਾ,
0: ਖਬਰਾਂ ਸੁਣਦਾ ਹੈ ਕਿ ਗੁਰੂ ਕਾ ਜਿਹੜਾ ਸਾਹਿਬਜ਼ਾਦਾ ਹੈ ਗੁਰੂ ਹਰਗੋਬਿੰਦ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਸਪੁੱਤਰ ਮਹਿਦ ਬਲਵਾਨਾ, ਉਹ ਬੜੇ ਵੱਡੇ ਬਲਵਾਨ ਹਨ, ਬੜੇ ਵੀਰ ਬਹਾਦਰ ਹਨ।
1: ਤੁਵ ਹੱਥ ਨੇ ਹਿਤ ਪ੍ਰਣੈ ਬਖਾਨਾ,
0: ਇਹ ਖਬਰ ਲੋਕਾਂ ਤੋਂ ਚੰਦੂ ਸੁਣਦਾ ਕਿ ਤੋ ਹੱਥ ਨੇ ਹਿਤ, ਚੰਦੂ ਤੈਨੂੰ ਮਾਰਨ ਦੇ ਵਾਸਤੇ ਉਹਨਾਂ ਨੇ ਪ੍ਰਣ ਕੀਤਾ ਹੈ।
1: ਬਹੁਤ ਸਫਤ ਖਾਈ ਸੁਣ ਕਰਕੇ,
0: ਇਕੱਲਾ ਬੋਲ ਹੀ ਨਹੀਂ ਕਹਿ ਦਿੱਤਾ ਵੀ ਚੰਦੂ ਨੂੰ ਮਾਰ ਬਕਾਉਣਾ, ਬਹੁਤ ਸਫਤ ਖਾਈ, ਬੜੀ ਪ੍ਰਤੱਗਿਆ ਕੀਤੀ, ਬੜੇ ਬੋਲ ਬੋਲੇ ਨੇ ਸਤਿਗੁਰੂ ਜੀ ਨੇ। ਆਪ ਜੀ ਨੇ ਪਿਛਲੇ ਅਧਿਆਇਆਂ ਦੇ ਅੰਦਰ ਸਰਵਣ ਕੀਤਾ ਹੋਵੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸਭਾਇਮਾਨ ਹੁੰਦਿਆਂ ਗੁਰਤਾ ਦੇ ਉੱਪਰ ਇਹ ਬਚਨ ਕਹੇ ਸਨ ਕਿ ਜਿੰਨੇ ਕਿਸੇ ਚੋਰ ਨੂੰ, ਠੱਗ ਨੂੰ, ਜਵਾਰ ਨੂੰ, ਪਾਪੀ ਨੂੰ, ਕਿਰਤ ਘਣ ਨੂੰ ਪਾਪ ਲੱਗਣ, ਸਾਨੂੰ ਅਸੀਂ ਉਹਨੇ ਪਾਪਾਂ ਦੇ ਅਧਿਕਾਰੀ ਹੋਈਏ ਜੇ ਪਿਤਾ ਸਤਿਗੁਰੂ ਜੀ ਦਾ ਬੈਰ ਨਾ ਲਈਏ, ਤਾਂ ਆਪਣੇ ਪਿਤਾ ਦਾ ਬਦਲਾ ਨਾ ਲਈਏ ਤਾਂ। ਵਾਹਿਗੁਰੂ ਇਸ ਤਰ੍ਹਾਂ ਦੇ ਜਿਹੜੇ ਬੋਲ ਨੇ ਉਹ ਬੋਲੇ ਹੋਏ ਇਹ ਚੰਦੂ ਦੇ ਕੋਲ ਪੁੱਜਦੇ ਨੇ ਤੇ ਚੰਦੂ ਵੀ ਬੜਾ ਭੈਭੀਤ ਹੁੰਦਾ ਹੈ ਹੁਣ ਕਰਕੇ।
1: ਹਤਹੋ ਕੁਮਿਰਤ ਸਾਤਰ ਕੋ ਧਰਕੈ,
0: ਕਿ ਹਤਹੋ ਕੁਮਤ ਉਸ ਖੋਟੀ ਮਤ ਵਾਲੇ ਨੂੰ ਸਤਿਗੁਰੂ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ ਕਿ ਕਮੌਤ ਮਾਰਾਂਗੇ, ਜਿਹੜੀ ਮੌਤ ਨੂੰ ਨਾ ਆਉਣ ਵਾਲੀ ਹੋਵੇ ਇਹੋ ਜਿਹੀ ਸਜ਼ਾ ਦੇ ਕਰਕੇ ਮਾਰਾਂਗੇ ਜੀ।
1: ਕੇਤਕ ਬਰਖ ਬੀਤੇ ਦੁੱਖ ਭਰੈ,
0: ਕਿੰਨਾ ਕੁ ਬਰਖ, ਕਿੰਨੇ ਕੁ ਸਾਲ ਬੀਤਣਗੇ ਵੀ ਭਾਰੀ ਦੁੱਖ ਭੋਗੇਗਾ।
1: ਗਿਣਤੀ ਚਿੰਤਾ ਬਹੁ ਬਿਦ ਕਰੈ,
0: ਬੜੀਆਂ ਗਿਣਤੀਆਂ ਗਿਣਦਾ ਹੈ ਚਿੰਤਾ ਦੇ ਸਹਿਤ, ਬਹੁ ਵਿਧੀਆਂ ਬਹੁ ਢੰਗ ਤਰੀਕੇ ਸੋਚਦਾ ਹੈ ਚੰਦੂ।
1: ਹਰ ਗੋਬਿੰਦ ਕੋ ਕਹਿ ਕਰ ਕੈਸੇ,
0: ਹਰ ਗੋਬਿੰਦ ਕੋ ਕਹਿ ਕਰ ਕੈਸੇ, ਵੀ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ
1: ਦਿਓ ਸਜਾਏ ਹੱਥੋਂ ਪਿਤ ਜੈਸੇ,
0: ਇਉਂ ਮਨ ਹੀ ਮਨ 'ਚ ਬੈਠਾ ਚੰਦੂ ਸੋਚਦਾ ਹੈ ਕਿ ਜਿਵੇਂ ਮੈਂ ਉਹਨਾਂ ਦੇ ਪਿਤਾ ਨੂੰ ਮਾਰ ਮੁਕਾਇਆ ਹੈ, ਇਵੇਂ ਮੈਂ ਉਹਨਾਂ ਦੇ ਪੁੱਤਰ ਨੂੰ, ਸਾਹਿਬਜ਼ਾਦੇ ਨੂੰ ਵੀ ਕਿਵੇਂ ਨਾ ਕਿਵੇਂ ਮਾਰ ਮੁਕਾਵਾਂ।
1: ਕਹਿ ਮਾਨੈ ਮਾਂ ਦੋਹਤਾ ਵਿਆਹ,
0: ਜਾਂ ਮੈਂ ਉਹਨਾਂ ਨੂੰ ਮਾਰ ਮੁਕਾ ਦੇਵਾਂ, ਕਹਿ ਮਾਨੈ, ਜਾਂ ਫਿਰ ਮੇਰੀ ਪੁੱਤਰੀ ਦਾ ਨਾਤਾ ਰਿਸ਼ਤਾ ਮੰਨ ਲੈਣ, ਸ਼ਾਦੀ ਕਰਨੀ ਵਿਆਹ ਕਰਨਾ ਮੰਨ ਲੈਣ।
1: ਕਹਿ ਡਰਪੈ ਹੈ ਅਰ ਉਰ ਮਾਹੇ,
0: ਕਹਿ ਡਰਪ ਹੈ ਅਬ ਉਰ ਮਾਹੇ, ਜਾਂ ਹਿਰਦੇ ਚ ਡਰ ਜਾਣ ਮੇਰੇ ਤੋਂ, ਮੈਂ ਏਡੇ ਵੱਡੇ ਬਾਦਸ਼ਾਹ ਦਾ ਵਜ਼ੀਰ ਹਾਂ।
1: ਪਿਤ ਕੀ ਗਤ ਕੋ ਹਿਰਦੇ ਵਿਚਾਰ ਹੈ,
0: ਕਿਉਂਕਿ ਜਿਹੜੇ ਹੰਕਾਰੀ ਬੰਦੇ ਹੁੰਦੇ ਆ ਹਉਮਿਆਂ ਦੇ ਗ੍ਰਸੇ ਹੋਏ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਇਹ ਬੋਲ ਅਸੀਂ ਹਉਮਿਆਂ 'ਚ ਕਹਿ ਰਹੇ ਹਾਂ, ਅਸੀਂ ਕਿਸੇ ਦੇ ਨਾਲ ਲੜਦੇ ਹਾਂ ਜਾਂ ਝਗੜਦੇ ਹਾਂ ਜਾਂ ਈਰਖਾ ਦੇ ਵੱਸ 'ਚ ਹੋ ਕੇ, ਅਤੇ ਜਦੋਂ ਮਨ ਸ਼ਾਂਤ ਹੋਵੇ ਭਲਾ ਕਿਸੇ ਫਿਆਣੇ ਨੂੰ ਸਮਝ ਆਵੇ, ਅਤੇ ਨਹੀਂ ਤਾਂ ਹੰਕਾਰੀ ਬੰਦਾ ਕਹਿੰਦਾ ਵੀ ਮੈਂ ਤਾਂ ਉਂਝ ਹੀ ਕਹਿ ਦਿੱਤਾ, ਮੈਂ ਤਾਂ ਹੰਕਾਰ 'ਚ ਗੱਲ ਕਹੀ ਨਹੀਂ। ਦੂਸਰੇ ਬੰਦੇ ਉਹਨਾਂ ਬੋਲਾਂ ਨੂੰ ਪਛਾਣਦੇ ਹੈ ਵੀ ਭਾਈ ਇਹ ਹੰਕਾਰ 'ਚ ਬੋਲ ਰਿਹਾ, ਹੋਮਿਆਂ 'ਚ ਬੋਲ ਰਿਹਾ, ਗਰਭ 'ਚ ਕਰਸਿਆ ਹੋਇਆ ਬੋਲਦਾ। ਇਸੇ ਪ੍ਰਕਾਰ ਚੰਦੂ ਇਹ ਕਹਿ ਰਿਹਾ ਹੈ ਕਿ ਮੇਰੇ ਪਾਸੋਂ ਡਰ ਜਾਣ, ਮੇਰੀ ਪੁੱਤਰੀ ਦਾ ਨਾਤਾ ਲੈ ਰਹਿਣ, ਨਹੀਂ ਤਾਂ ਜਿਵੇਂ ਉਹਨਾਂ ਨੇ ਪਿਤਾ ਨੂੰ ਮਾਰਤਾ ਮੈਂ ਮਾਰ ਮੁਕਾਵਾਂਗਾ। ਇਸ ਵਾਸਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਮਨ 'ਚ ਕਰਦਾ ਹੈ ਕਿ ਪਿੱਤ ਕੀ ਗਤ ਕੋ ਹਿਰਦੈ ਨਿਹਾਰੇ, ਵਿਚਾਰਹੀਂ ਆਪਣੇ ਪਿਤਾ ਦੀ ਹੋਈ ਵੀ ਹਾਲਤ ਨੂੰ, ਪਿਤਾ ਦੀ ਹੋਈ ਸ਼ਹੀਦੀ ਨੂੰ ਹਿਰਦੇ 'ਚ ਕਿਉਂ ਨਹੀਂ ਵਿਚਾਰਦੇ? ਉਹ
1: ਹੋਏ ਸੰਬੰਧ ਸਰਬ ਡਰ ਡਰ ਹੈ।
0: ਕਦੇ ਕਦੇ ਮਨ 'ਚ ਸੋਚਦਾ ਵੀ ਜੇ ਸਾਡਾ ਨਾਤਾ ਰਿਸ਼ਤਾ ਹੋ ਜਾਵੇ ਮੇਰੀ ਪੁੱਤਰੀ ਨੂੰ ਵਿਆਹ ਲੈਣ, ਤਾਂ ਫਿਰ ਸਰਬ ਡਰ ਡਰ, ਸਾਰੀ ਤਰ੍ਹਾਂ ਦਾ ਡਰ ਉਹਨਾਂ ਦਾ ਨਿਵਿਰਤ ਹੋ ਜਾਏਗਾ, ਫਿਰ ਮੇਰੇ ਤੋਂ ਡਰਨਗੇ ਨਹੀਂ। ਇਹ ਤਾਂ ਉਹਦੇ ਮਨ ਦੇ ਤਾਂ ਉਖਲੇ ਆ ਨਾ ਚੰਦੂ ਦੇ, ਉਹਨੂੰ ਕੀ ਪਤਾ ਵੀ ਆਉਣ ਵਾਲੇ ਸਮੇਂ 'ਚ ਕੀ ਖੇਡ ਵਰਤਣੀ ਆ।
1: ਇੱਕ ਦਿਨ ਨਿਜ ਦਾਰਾ ਕੇ ਸੰਗ,
0: ਚਿੰਤਾ ਦਾ ਗ੍ਰਸਿਆ ਹੋਇਆ ਚੰਦੂ ਇੱਕ ਦਿਨ ਆਪਣੀ ਪਤਨੀ ਦੇ ਕੋਲ,
1: ਕਹਿਓ ਗੁਰੂ ਕੋ ਅਖਿਲ ਪ੍ਰਸੰਗ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਹੀਦ ਹੋਣ ਦਾ ਸਾਰਾ ਪ੍ਰਸੰਗ ਆਪਣੀ ਪਤਨੀ ਦੇ ਨਾਲ ਕਹਿਣ ਲੱਗਿਆ।
1: ਬਹੁ ਸਜਾਏ ਦੇ ਰਹੇ ਹੋ ਮਨਾਏ,
0: ਕਹਿਣ ਲੱਗਿਆ ਬਹੁ ਸਜਾਏ ਦੇ, ਮੈਂ ਉਹਨਾਂ ਨੂੰ ਬੜੀਆਂ ਸਜਾਵਾਂ ਦਿੱਤੀਆਂ। ਆਪਣੇ ਮੂੰਹ ਤੋਂ ਪਤਨੀ ਦੇ ਕੋਲੇ ਮੰਨਦਾ ਹੈ ਵੀ ਰਹਿਓ ਮਨਾਏ, ਫਿਰ ਮੈਂ ਉਹਨਾਂ ਨੂੰ ਮਨਾਉਂਦਾ ਰਿਹਾ ਵੀ ਮੇਰੀ ਪੁੱਤਰੀ ਦਾ ਰਸਤਾ ਨਾਤਾ ਕਬੂਲ ਕਰ ਲਓ, ਮੰਨ ਲਓ ਆਪਣੇ ਸਾਹਿਬਜ਼ਾਦਾ ਦੇ ਨਾਲ ਮੇਰੀ ਬੇਟੀ ਦੇ ਸ਼ਾਦੀ ਕਰਵਾਉਣੀ, ਮੰਨ ਲਓ। ਇਸੇ ਲਈ ਉਹ ਮੰਨਦੇ ਨਹੀਂ ਸਨ ਤੇ ਫਿਰ ਮੈਂ ਉਹਨਾਂ ਨੂੰ ਬੜੀਆਂ ਸਜਾਵਾਂ ਦਿੱਤੀਆਂ।
1: ਨਹੀਂ ਵਿਆਹੋ ਸੁਤ ਮਨ ਮਹਿ ਲਿਆਏ,
0: ਪਰ ਉਹ ਆਪਣੇ ਸਪੁੱਤਰ ਦੇ ਨਾਲ ਮੇਰੀ ਬੇਟੀ ਦਾ ਰਿਸ਼ਤਾ ਕਰਨਾ, ਵਿਆਹ ਕਰਨਾ ਮਨ 'ਚ ਲਿਆਏ ਨਹੀਂ।
1: ਅਬ ਤੇ ਸੁਤ ਪਿਤ ਬੈਰ ਸੰਭਾਰੈ,
0: ਆਪਣੀ ਪਤਨੀ ਨੂੰ ਕਹਿ ਰਿਹਾ ਹੈ ਚੰਦੂ ਕਿ ਹੁਣ ਉਹਨਾਂ ਦਾ ਪੁੱਤਰ ਆਪਣੇ ਪਿਤਾ ਦਾ ਬਦਲਾ ਲੈਣ ਦੇ ਲਈ ਇਸ ਤਰ੍ਹਾਂ ਦੇ ਬੋਲ ਕਰ ਰਿਹਾ ਹੈ, ਵਿਚਾਰਦਾ ਹੈ।
1: ਮੋਹ ਕਹੁ ਚਾਹਤ ਕਰਨ ਸੰਘਾਰੈ,
0: ਮੈਨੂੰ ਮਾਰ ਮੁਕਾਉਣਾ ਚਾਹੁੰਦਾ ਹੈ ਤਿੰਨਾਂ ਦਾ ਸਾਹਿਬਜ਼ਾਦਾ।
1: ਭਾਗਹੀਨ ਦੁਹਤਾ ਅਸ ਭਈ,
0: ਆਪਣੀ ਪਤਨੀ ਨੂੰ ਕਹਿੰਦਾ ਇਹੋ ਜਿਹੀ ਮੇਰੀ ਪੁੱਤਰੀ ਭਾਗਾਂ ਤੋਂ ਹੀਣੀ ਹੋਈ ਹੈ, ਇਹੋ ਜਿਹੇ ਇਹਦੇ ਮਾੜੇ ਖੋਟੇ ਭਾਗ ਹਨ।
1: ਅਖਿਲ ਜਾਤ ਮਹਿ ਮਮ ਪਤ ਗਈ,
0: ਸਾਰੀ ਜਾਟ ਬਰਾਦਰੀ ਦੇ ਅੰਦਰ ਮੇਰੀ ਇੱਜ਼ਤ ਚਲੀ ਗਈ ਹੈ, ਕਿਉਂਕਿ ਉਸ ਜ਼ਮਾਨੇ 'ਚ ਲੋਕ ਕਿਸੇ ਬੱਚੀ ਦਾ ਰਿਸ਼ਤਾ ਨਾਤਾ ਟੁੱਟ ਜਾਂਦਾ ਅਤੇ ਬੜੀ ਭਾਰੀ ਤੁਹੀਨ ਸਮਝਦੇ ਸਨ। ਕਿਸੇ ਬੱਚੀ ਦੇ ਰਿਸ਼ਤੇ ਅਤੇ ਨਾਤੇ ਤੋਂ ਜਵਾਬ ਹੋ ਜਾਂਦਾ, ਲੋਕ ਮੌਤ ਦੇ ਬਰਾਬਰ ਦੁੱਖ ਮੰਨਦੇ ਸੀ। ਚੰਦੂ ਕਹਿੰਦਾ ਸਾਰੇ ਸਰੀਕੇ 'ਚ ਜਾਤ ਬਰਾਦਰੀ 'ਚ ਮੇਰੀ ਬੜੀ ਭਾਰੀ ਬੇਇੱਜ਼ਤੀ ਹੋ ਗਈ, ਮੇਰੀ ਬੇਟੀ ਦਾ ਐਡੇ ਵੱਡੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਮੈਂ ਵਜ਼ੀਰ ਹੋਵਾਂ ਅਤੇ ਮੇਰੀ ਬੇਟੀ ਦਾ ਰਿਸ਼ਤਾ ਲੈਣ ਤੋਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਹੋਵੇ, ਬਹੁਤ ਮੇਰੀ ਅਪਮਾਨ ਹੋਇਆ, ਬੇਇੱਜ਼ਤੀ ਹੋਈ ਹੈ।
1: ਇਤਨੇ ਯਤਨ ਕਰੇ ਬਹੁ ਤੇਰਾ,
0: ਇੰਨੇ ਸਾਰੇ ਭਾਰੀ ਯਤਨ ਵੀ ਕੀਤੇ ਮੈਂ,
1: ਵਿਆਹ ਨੰਗ ਪੰਨਿਓ ਕਤਹੂੰ ਇਸ ਕੇਰਾ,
0: ਪਰ ਇਸ ਮੇਰੀ ਪੁੱਤਰੀ ਦੇ ਵਿਆਹ ਦਾ ਕਿਤੇ ਸਹਿਯੋਗ ਬਣਿਆ ਹੀ ਨਹੀਂ।
1: ਸੁਨਤ ਭਾਰ ਜਾ ਨੇ ਸਮਝਾਵਾ,
0: ਚੰਦੂ ਦੀ ਪਤਨੀ ਚੰਦੂ ਦੇ ਪਾਸੋਂ ਸਾਰੀ ਗੱਲ ਬਾਤ ਸੁਣ ਕੇ ਆਪਣੇ ਪਤੀ ਦੇ ਤਾਈ ਕੁਝ ਸਮਝਾਵਣ ਲੱਗੀ।
1: ਪ੍ਰਥਮ ਕੁਵਾਕ ਆਪ ਤੈ ਗਾਵਾ,
0: ਕਹਿਣ ਲੱਗੀ ਵੀ ਪਹਿਲਾਂ ਤੂੰ ਆਪ ਹੀ ਬੋਲ ਕਬੋਲ ਬੋਲੇ ਹੈ, ਆਪ ਹੀ ਮਾੜੇ ਬੋਲ ਬੋਲ ਕਰਕੇ ਬੈਰ ਵਧਾਇਆ ਹੈ ਗੁਰੂ ਘਰ ਦੇ ਨਾਲ।
1: ਤਿਸ ਤੇ ਵਧਿਓ ਬਿਰੋਲ ਬਿਸਾਲਾ,
0: ਤੇ ਤੇਰੇ ਮਾੜੇ ਬੋਲ ਬੋਲਣ ਦਾ ਕਾਰਨ ਕਰਕੇ ਗੁਰੂ ਘਰ ਦੇ ਨਾਲ ਵੈਰ ਵਧ ਗਿਆ।
1: ਸਿੱਖ ਕੀ ਸੁਤਾ ਨੁਖਾ ਕੇ ਕਾਲਾ,
0: ਉਸਦੀ ਪਤਨੀ ਕਹਿੰਦੀ ਆ ਪਹਿਲਾਂ ਤਾਂ ਕਿਸੇ ਸਿੱਖ ਦੀ ਪੁੱਤਰੀ ਜਿਹੜੀ ਸਾਡੇ ਘਰ ਨੂੰਹ ਬਣ ਕੇ ਆਈ ਸੀ, ਸਾਡੇ ਬੇਟੇ ਦੇ ਨਾਲ ਵਿਆਹੀ ਸੀ, ਉਹ ਗੁਰੂ ਸਾਹਿਬ ਦਾ ਅਪਮਾਨ ਸਹਾਰ ਨਾ ਸਕੀ, ਉਹਦੇ ਹਿਰਦੇ 'ਚ ਸ਼ਰਧਾ ਸੀ, ਪਿਆਰ ਸੀ ਸਿੱਖੀ ਦੇ ਨਾਲ, ਗੁਰੂ ਸਾਹਿਬ 'ਤੇ ਉਹਨੂੰ ਭਰੋਸਾ ਵਿਸ਼ਵਾਸ ਸੀ, ਤਾਂ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਇਸ ਗਮ ਦੇ ਅੰਦਰ। ਪਹਿਲਾਂ ਤਾਂ ਸਾਡੇ ਘਰ ਦੇ ਅੰਦਰ ਇਹ ਬੜੀ ਵੱਡੀ ਬਿਪਤਾ ਆਈ।
1: ਜਗਤ ਗੁਰੂ ਤਿੰਨ ਮਾਨ ਵਡੇਰਾ,
0: ਜਗਤ ਦੇ ਗੁਰੂ ਸਨ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਸੰਸਾਰ ਦੇ ਅੰਦਰ ਬਹੁਤ ਮਾਨ ਸੀ, ਵਡਿਆਈ ਸੀ, ਜਗਤ ਦੇ ਲੋਕ ਉਹਨਾਂ ਨੂੰ ਬਹੁਤ ਉੱਚ ਕੋਟੀ ਦੇ ਪੂਜਨੀਕ ਸਤਿਗੁਰੂ ਕਹਿ ਕੇ ਵਡਿਆਉਂਦੇ ਸਨ, ਮੰਨਦੇ ਸਨ।
1: ਨਹੀਂ ਸਹਾਰ ਸਕੇ ਬਚ ਤੇਰਾ,
0: ਤੇ ਤੂੰ ਜਿਹੜਾ ਅਪਮਾਨਜਨਕ ਉਹਨਾਂ ਨੂੰ ਵਚਨ ਕਿਹਾ ਨਾ, ਕਿਉਂਕਿ ਚੰਦੂ ਨੇ ਪਹਿਲਾਂ ਕਹਿਤਾ ਸੀ ਆਪਣੇ ਲਾਗੀ ਨੂੰ ਕਿ ਚਵਾਰੇ ਦੀ ਇੱਟ ਮੋਰੀ ਨਾ ਲਾ ਆਇਓ, ਇਹੀ ਦਿੱਲੀ ਦੀ ਸੰਗਤ ਨੇ ਪੱਤਰਿਕਾ ਲਿਖ ਕੇ ਭੇਜੀ ਸੀ ਮਹਾਰਾਜ, ਗੁਰੂ ਘਰ ਨੂੰ ਮੋਰੀ ਦੱਸਦਾ ਹੈ ਤੇ ਆਪਣੇ ਆਪ ਨੂੰ ਚਵਾਰਾ ਦੱਸਦਾ ਹੈ, ਉਹ ਗੱਲ ਯਾਰ ਕਰਾਉਂਦੀ ਉਹਦੀ ਪਤਨੀ ਕਹਿੰਦੀ ਹੈ ਕਿ ਤੂੰ ਗੁਰੂ ਘਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਆਪ ਹੀ ਗੁਰੂ ਘਰ ਦੇ ਨਾਲ ਵੈਰ ਬੰਨਿਆ ਸੀ।
1: ਅਬ ਭੀ ਤਿਸ ਕੋ ਪੁੱਤਰ ਬਿਲੰਦ,
0: ਹੁਣ ਵੀ ਉਹਨਾਂ ਦਾ ਜਿਹੜਾ ਸਪੁੱਤਰ ਹੈ ਸਾਹਿਬਜ਼ਾਦਾ ਜਿਹੜਾ ਗੁਰਤਾ ਦੇ ਵਾਰਸ ਬਣੇ ਆ, ਉਹ ਬੜਾ ਬਲਵਾਨ ਯੋਧਾ ਸੁਣਿਆ ਹੈ ਜੀ।
1: ਸੁਣਿਓ ਨਾਮ ਸ੍ਰੀ ਹਰਿ ਗੋਬਿੰਦ,
0: ਚੰਦੂ ਦੀ ਪਤਨੀ ਕਹਿੰਦੀ ਮੈਂ ਉਹਨਾਂ ਦਾ ਨਾਮ ਸੁਣਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਹੈ।
1: ਕਰਹੋ ਸੰਦ ਜੈਸੇ ਬਨ ਆਵੇ,
0: ਚੰਦੂ ਨੂੰ ਉਸਦੀ ਪਤਨੀ ਕਹਿ ਰਹੀ ਵੀ ਜਿਵੇਂ ਵੀ ਕਿਵੇਂ ਬਾਣ ਆਉਂਦਾ ਹੈ ਉਹਨਾਂ ਦੇ ਨਾਲ ਸੰਧੀ ਕਰ ਲੈ, ਮੇਲ ਮਿਲਾਪ ਕਰ ਲੈ, ਵੈਰ ਵਿਰੋਧ ਛੱਡ ਦੇ, ਤਾਂ ਹੀ ਭਲਾਈ ਹੋਵੇਗੀ।
1: ਮਾਨੈ ਵਿਆਹ ਸਦਨ ਲੈ ਜਾਵੇ,
0: ਜੇਕਰ ਤੂੰ ਉਹਨਾਂ ਨਾਲ ਸੰਧੀ ਕਰੇਗਾ ਤੇ ਹੋ ਸਕਦਾ ਉਹ ਮੰਨ ਜਾਵਣ ਤੇਰੀ ਪੁੱਤਰੀ ਦਾ ਰਿਸ਼ਤਾ ਲੈਣਾ, ਉਸ ਦੇ ਨਾਲ ਵਿਆਹ ਸ਼ਾਦੀ ਕਰਨੀ।

ਕਿਉਂਕਿ ਗੁਰੂ ਪਦਵੀ 'ਤੇ ਨੇ ਅਤੇ ਸਮਰੱਥ ਨੇ, ਸੰਸਾਰ ਦੇ ਲੋਕਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਨੇ, ਸਭ ਦੀ ਕਲਿਆਣ ਕਰਤਾ ਨੇ, ਸਭ ਦਾ ਭਲਾ ਕਰਦੇ ਨੇ। ਉਹਨਾਂ ਦਾ ਬਿਰਧ ਹੈ ਜੋ ਸ਼ਰਨ ਆਵਾ ਹੈ ਜਿਸ ਕੰਠ ਲਾਵਾ ਹੈ, ਇਹੋ ਬਿਰਧ ਸੁਆਮੀ ਸੰਦਾ। ਇਸ ਵਾਸਤੇ ਤੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰ, ਪ੍ਰਾਰਥਨਾ, ਅਤੇ ਨਾਲੇ ਆਪਣੀ ਬੱਚੀ ਦਾ ਰਿਸ਼ਤਾ ਨਾਤਾ ਹੋ ਜਾਵੇ, ਨਾਲੇ ਉਹਨਾਂ ਨਾਲੋਂ ਬੈਰ ਵਿਰੋਧ ਗਵਾ ਜਿਹੜਾ ਆਪਣਾ ਮੁੱਕ ਜਾਵੇ।

0: ਪ੍ਰਤੀਤ ਹੁੰਦਾ। ਉਸਦੀ ਪਤਨੀ ਕਹਿੰਦੀ ਵੀ ਤੇਰੀ ਪ੍ਰਾਮ ਪ੍ਰੇਮ ਭਾਵਨਾ ਸ਼ਰਧਾ ਨਾਲ ਜੇ ਬੇਨਤੀ ਤਰਲਾ ਕਰੇਗਾ ਤਾਂ ਮੰਨ ਲੈਣਗੇ।
1: ਆਛੇ ਨਰਨ ਪਠਾਵਨ ਕੀ ਜਹੈ,
0: ਚੰਗੇ ਸਿਆਣੇ ਪੁਰਖ ਦਾਨੇ ਪੁਰਖ ਭੇਜਣਾ ਕਰ ਉਹਨਾਂ ਦੀ ਸ਼ਰਨ ਦੇ ਵਿੱਚ।
1: ਜੋ ਪ੍ਰਸੰਨ ਜਿਮ ਕਿਮ ਤਿੰਨ ਕਰੇ,
0: ਜੋ ਵੀ ਜਿਵੇਂ ਕਿਵੇਂ ਕਰਕੇ ਗੁਰੂ ਸਾਹਿਬ ਨੂੰ ਪ੍ਰਸੰਨ ਕਰ ਲੈਣ, ਬੇਨਤੀ ਕਰਨ, ਤਰਲਾ ਕਰਨ, ਕਿਵੇਂ ਵੀ ਕਰਨ।
1: ਜਿਸ ਦੇ ਪਿਤਾ ਬੈਰ ਕੋ ਹਰੈ,
0: ਜਿਸ ਦੇ ਕਾਰ ਬੇਨਤੀਆਂ ਨੂੰ ਮੰਨ ਕਰਕੇ ਔਰ ਪ੍ਰਾਰਥਨਾ ਨੂੰ ਮੰਨਦਿਆਂ ਹੋਇਆਂ ਖੁਸ਼ ਹੋ ਕਰਕੇ ਆਪਣੇ ਪਿਤਾ ਦਾ ਬਦਲਾ ਲੈਣ ਦਾ ਜਿਹੜਾ ਭਾਵ ਹੈ ਉਹ ਛੱਡ ਦੇਵਣ, ਇਸ ਤਰ੍ਹਾਂ ਕਰ।
1: ਨਤ ਤੁਰਕੇਸਰ ਕੋ ਵਿਸ਼ਵਾਸ,
0: ਕਹਿਣ ਲੱਗੀ ਇਸ ਤੁਰਕ ਦਾ ਕੀ ਵਿਸ਼ਵਾਸ ਹੈ, ਜਿਹੜਾ ਔਰੰਗਜ਼ੇਬ ਵਾਹਿਗੁਰੂ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਨਾ ਤੁਰਕ ਹੈ। ਇੱਥੋਂ ਇਹ ਗੱਲ ਤੇ ਪ੍ਰਤੀਤ ਹੁੰਦੀ ਹੈ ਕਿ ਵਿਦੇਸ਼ੀ ਲੋਕ ਆ ਕਰਕੇ ਹਿੰਦੁਸਤਾਨ ਤੇ ਕਾਬਜ ਹੋ ਕੇ ਰਾਜ ਭਾਗ ਤਖਤ ਤੋਂ ਤਾਜ ਦੇ ਮਾਲਕ ਤੇ ਬਣ ਗਏ ਨੇ, ਪਰ ਹਿੰਦੁਸਤਾਨ ਦੀ ਪਰਜਾ ਦੇ ਮਨ ਦੇ ਅੰਦਰ ਤੁਰਕਾਂ ਦੇ ਪ੍ਰਥਾਏ ਪੂਰਨ ਵਿਸ਼ਵਾਸ ਨਹੀਂ ਹੈ। ਚੰਦੂ ਭਵੇਂ ਬਾਦਸ਼ਾਹ ਦਾ ਵਜ਼ੀਰ ਹੈ ਫਿਰ ਵੀ ਉਤਨੀ ਪੈ ਉਹਦੀ ਪਤਨੀ ਕਹਿ ਰਹੀ ਹੈ ਨਤ ਤੁਰਕੇਸ਼ਰ ਕੋ ਕਿ ਵਿਸ਼ਵਾਸ, ਵੀ ਉਹਦਾ ਕੀ ਭਰੋਸਾ ਤੁਰਕੇਸ਼ਰ ਦਾ, ਤੁਰਕਾਂ ਦੇ ਬਾਦਸ਼ਾਹ ਦਾ ਕਦੋਂ ਬਦਲ ਜਾਵੇ।
1: ਕਹਾਂ ਕਰਤ ਹੈ ਤਜ ਉਰ ਆਸ,
0: ਇਸ ਵਾਸਤੇ ਉਹਦੇ ਉੱਤੋਂ ਆਸ ਛੱਡ ਦੇਵੇ ਉਹ ਭਲਾ ਕੀ ਕਰੇਗਾ।
1: ਪਠੋ ਬਿਨੈ ਭਨ ਸੁਤਾ ਸਗਾਈ,
0: ਇਸ ਵਾਸਤੇ ਬੇਨਤੀਆਂ ਕਰਕੇ ਘੱਲੋ ਤੇ ਤਾਂ ਕਿ ਤੇਰੀ ਪੁੱਤਰੀ ਦਾ ਰਿਸ਼ਤਾ ਲੈਣਾ ਮਨ ਲੈਣ।
1: ਸੁਣ ਤ੍ਰਿਆ ਤੇ ਚੰਦੂ ਚਿੱਤ ਆਈ,
0: ਆਪਣੀ ਪਤਨੀ ਦੀਆਂ ਗੱਲਾਂ ਸੁਣਦਿਆਂ ਹੋਇਆਂ ਚੰਦੂ ਦੇ ਮਨ 'ਚ ਵੀ ਖਿਆਲ ਆਇਆ।
1: ਆਛੀ ਕਹਿ ਕਰਨ ਇਮ ਬਨੈ,
0: ਵੀ ਚੰਗੀ ਗੱਲ ਹੈ ਵੀ ਇਸ ਤਰ੍ਹਾਂ ਵੀ ਕਰਕੇ ਵੇਖ ਲਈਏ ਸ਼ਾਇਦ।
1: ਜੇ ਅਬ ਵਿਆਹ ਹੋ ਕਰਨ ਮਨ ਮਨੈ,
0: ਜੇਕਰ ਉਹ ਵਿਆਹ ਸ਼ਾਦੀ ਕਰਨ ਵਾਸਤੇ ਮਨ ਜਾਵਣ, ਜੇ ਮੇਰੀ ਬੱਚੀ ਦਾ ਰਿਸ਼ਤਾ ਕਬੂਲ ਕਰ ਲੈਣ ਮਨ ਲੈਣ।

ਜਿਹੜਾ ਕੁਆਰੀ ਰਹਿਣ ਦਾ ਦੋਸ਼ ਹੈ ਹਿੰਦੂ ਮਤ ਦੇ ਅੰਦਰ, ਸਨਾਤ ਮੰਤ ਦੇ ਮਤ ਦੇ ਅੰਦਰ ਕੁਆਰੀ ਰਹਿਣ ਦਾ ਇਸਤਰੀ ਦਾ ਬੜਾ ਭਾਰੀ ਦੋਸ਼ ਮਾਂ ਬਾਪ ਆਪਣੇ ਸਿਰ ਤੇ ਮੰਨਦੇ ਸਨ, ਇਹਦਾ ਕੁਆਰਾ ਰਹਿ ਜਾਣਾ ਇਹਦੇ ਅਸੀਂ ਭਾਰੀ ਦੋਸ਼ੀ ਹਾਂ। ਕਹਿਣ ਲੱਗਿਆ ਕਿ ਤਾਂ ਇਹਦਾ ਇਹ ਦੋਸ਼

0: ਜੋਗਲ ਦੋ ਚੰਗੇ ਸਿਆਣੇ ਬੰਦੇ ਜਿਹੜੇ ਸਨ ਸਮਝਣ ਵਾਲੇ ਗੱਲ ਨੂੰ ਤੇ ਧੀਰਜ ਨਾਲ ਕਰਨ ਵਾਲੇ ਉਹ ਤਿਆਰ ਕੀਤੇ।
1: ਲਿਖੀ ਪੱਤਰ ਕਾ ਬਹੁ ਵਿਸਤਾਰੂ
0: ਤੇ ਬੜੀ ਵਿਸਥਾਰ ਦੇ ਨਾਲ ਚੰਦੂ ਨੇ ਇੱਕ ਪੱਤਰਕਾ ਲਿਖੀ, ਚਿੱਠੀ ਲਿਖੀ।
1: ਬੈਰ ਅਕਾਰਨ ਪਿਤਾ ਤੁਮਾਰੇ
0: ਤੇ ਬੈਰ ਅਕਾਰਨ ਪਿਤਾ ਤੁਮਾਰੇ, ਜਿਹੜੇ ਤੁਹਾਡੇ ਪਿਤਾ ਦਾ ਬੈਰ ਹੈ ਉਹ ਅਕਾਰਨ ਬਿਨਾਂ ਕਾਰਨ ਤੋਂ ਤੁਸੀਂ ਮੇਰੇ ਨਾਲ ਬੰਨ ਰਹੇ ਹੋ, ਉਹਦਾ ਕਾਰਨ ਮੈਂ ਨਹੀਂ ਹਾਂ।
1: ਸੋ ਸਨ ਬਾਧੇ ਹੋ ਕਿਸਹੂ ਉਚਾਰੇ
0: ਤੇ ਤੁਹਾਡੇ ਪਾਸ ਕਿਸੇ ਸੰਬੰਧੀ ਨੇ ਐਵੇਂ ਉਚਾਰ ਦਿੱਤਾ, ਮੇਰਾ ਕੋਈ ਉਹਨਾਂ ਨਾਲ ਬੈਰ ਨਹੀਂ ਸੀ।
1: ਇਹ ਜੇ ਰੰਕ ਸਿੱਖ ਤੁਮ ਢਿੱਗ ਆਵੇ,
0: ਵੇਖੋ ਜਿਹੜੀ ਹੰਕਾਰ ਦੀ ਅੰਸ ਹੁੰਦੀ ਆ ਨਾ ਉਹ ਪ੍ਰਗਟ ਹੋਏ ਬਿਨਾਂ ਰਹਿ ਨਹੀਂ ਸਕਦੀ। ਚਿੱਠੀ ਵੀ ਲਿਖ ਦਿੰਦਾ ਹੈ ਪਤਨੀ ਦੇ ਕਹਿਣ ਦੇ ਉੱਤੇ ਉਹਦੀ ਸਲਾਹ ਮੰਨ ਕਰਕੇ, ਪਰ ਵਿੱਚੋਂ ਹੰਕਾਰ ਭਾਸਦਾ ਹੈ। ਕਹਿਣ ਲੱਗਿਆ ਇਹ ਜੋ ਰੰਕ ਸਿੱਖ ਤੁਮ ਢਿੱਗ ਆਵੇ, ਇਹ ਜਿਹੜੇ ਕੰਗਾਲ ਜਿਹੜੇ ਗਰੀਬ ਸਿੱਖ ਤੁਹਾਡੇ ਕੋਲ ਇਕੱਠੇ ਹੋ ਕਰਕੇ ਆਉਂਦੇ ਹਨ,
1: ਕਸ਼ੂ ਬਾਤ ਤੇ ਕਸ਼ੂ ਬਣਾਵੇ।
0: ਇਹ ਚਿੱਠੀ 'ਚ ਲਿਖ ਰਿਹਾ ਚੰਦੂ ਵੀ ਕਸ਼ੂ ਬਾਤ ਤੇ ਕਸ਼ੂ ਬਣਾਵੇ, ਕੁਛ ਦਾ ਕੁਛ ਬਣਾ ਦਿੰਦੇ ਹੈ, ਇਸ ਵਾਸਤੇ ਇਹਨਾਂ ਦੀਆਂ ਗੱਲਾਂ 'ਤੇ ਨਿਸ਼ਚਾ ਨਾ ਕਰਿਓ। ਮੈਂ ਤੁਹਾਡੇ ਪਿਤਾ ਦਾ ਕੋਈ ਵਿਰੋਧੀ ਨਹੀਂ ਸੀ।
1: ਜਾਣ ਦੇਹੋ ਅਬ ਜਿਉਂ ਕਿਉਂ ਹੋਈ,
0: ਲਿਖਦਾ ਪਿਆ ਕਿ

0: ਕਿ ਦੋਸ਼ ਹੈ, ਲੋਭੀ ਨੂੰ ਲੋਭ ਦੇ ਨਾਲ ਮਤਲਬ ਹੁੰਦਾ ਹੈ, ਇਵੇਂ ਕ੍ਰੋਧ ਦੇ ਵਿੱਚ ਆਇਆ ਹੋਇਆ ਕਈ ਔਗੁਣ ਹੋ ਜਾਂਦੇ ਹਨ।
1: ਇਹ ਮਤ ਸੁਤਾ ਕਰੋ ਨਿਜ ਦਾਸੀ,
0: ਇਹ ਮਮ ਸੁਤਾ ਕਰੋ ਨਿਜ ਦਾਸੀ, ਇਹ ਜਿਹੜੀ ਮੇਰੀ ਪੁੱਤਰੀ ਹੈ ਇਹਦਾ ਤੁਸੀਂ ਰਿਸ਼ਤਾ ਕਬੂਲ ਕਰ ਲਓ, ਇਸ ਦੇ ਨਾਲ ਵਿਆਹ ਸ਼ਾਦੀ ਕਰਨੀ ਜਿਹੜੀ ਇਹ ਪ੍ਰਵਾਨ ਕਰ ਲਓ।
1: ਜਸ ਜੁੱਤ ਵਿਆਹੋ ਲਿਜਾਵੋ ਪਾਸੀ,
0: ਬੜੇ ਜਸ ਦੇ ਸਮੇਤ ਵਿਆਹ ਕਰਕੇ ਆਪਣੇ ਪਾਸ ਲੈ ਜਾਵੋ।
1: ਦੋਨੋਂ ਦਿਸਤੇ ਮਿਟ ਹੈ ਕਲੇਸੂ,
0: ਚਿੱਠੀ 'ਚ ਲਿਖ ਰਿਹਾ ਵੀ ਦੋਨਾਂ ਤਰਫਾਂ ਤੋਂ ਕਲੇਸ਼ ਮਿਟ ਜਾਏਗਾ।
1: ਹਮ ਤੁਮ ਸਾਕ ਆਨੰਦ ਵਿਸੇਸੂ,
0: ਸਾਡਾ ਤੇ ਤੁਹਾਡਾ ਜਿਹੜਾ ਸੰਬੰਧ ਹੈ ਰਿਸ਼ਤਾ ਹੈ ਬੜਾ ਆਨੰਦਦਾਇਕ ਰਹੇਗਾ।
1: ਭਲੀ ਬਾਤ ਤੋਂ ਮਨ ਹੋ ਐਸੋ,
0: ਚੰਗੀ ਗੱਲ ਹੈ ਜੇ ਇਸ ਤਰ੍ਹਾਂ ਤੁਸੀਂ ਮੰਨ ਲਵੋ।
1: ਸੰਦ ਵਿਆਹ ਕਰ ਜੈਸੇ ਕੈਸੋ,
0: ਜਿਵੇਂ ਕਿਵੇਂ ਹੁੰਦਾ ਹੈ ਮੇਰੀ ਪੁੱਤਰੀ ਦੇ ਨਾਲ ਵਿਆਹ ਸ਼ਾਦੀ ਤੁਸੀਂ ਕਰ ਲਓ, ਇਸ ਤਰ੍ਹਾਂ ਕਹਿ ਰਿਹਾ ਹੈ।
1: ਜੇਕਰ ਪਿਤ ਕੋ ਬੈਰ ਸੰਭਾਰੋ,
0: ਤੇ ਫਿਰ ਹੁਣ ਆਪਣੀ ਕਰਤੂਤ ਦਿਖਾ ਰਿਹਾ।

0: ਨੂੰ ਮਾਰਨ ਮੁਕਾਉਣ ਵਾਸਤੇ ਸੋਚਦੇ ਹੋ ਜਾਂ ਕਹਿੰਦੇ ਹੋ?
1: ਤਉ ਸੁਤ ਲਿਹੋ ਜਥਾ ਮੈਂ ਲਹਿਓ,
0: ਤਉ ਸੁਣ ਲਿਹੋ ਜਥਾ ਮੈਂ ਕਹਿਓ, ਜਿਸ ਤਰ੍ਹਾਂ ਮੈਂ ਕਹਿੰਦਾ ਹਾਂ ਉਹਨੂੰ ਸੁਣ ਲੈਣਾ ਕਰੋ। ਫਿਰ ਹੰਕਾਰ ਚ ਬੋਲਣ ਲੱਗਿਆ,
1: ਤੁਵ ਪਿਤ ਮੁਕੋ ਕੂਕਰ ਕਹਿਓ,
0: ਤੁਹਾਡੇ ਪਿਤਾ ਨੇ ਮੈਨੂੰ ਕੂਕਰ ਕਿਹਾ ਸੀ। ਕੂਕਰ ਮੀਨਿੰਗ ਕੁੱਤਾ। ਔਰ ਸਤਿਗੁਰੂ ਮਹਾਰਾਜ ਪੰਜਵੇਂ ਗੁਰਦੇਵ ਕਦੇ ਇਹੋ ਜਿਹਾ ਵਚਨ ਨਹੀਂ ਕਿਸੇ ਨੂੰ ਕਹਿ ਸਕਦੇ।
1: ਲੱਗੇ ਉਹ ਗੈਲ ਮੈਂ ਹੈ ਕਹਿ ਸਵਾਨ,
0: ਕਹਿੰਦਾ ਮੈਂ ਸਵਾਨ ਹੋ ਕੇ ਉਹਨਾਂ ਦੇ ਗੈਲ ਪਿੱਛੇ ਲੱਗ ਗਿਆ। ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਾਰੀ ਵਾਰੀ ਸਤਾ ਰਿਹਾ ਸੀ, ਚੰਦੂ ਦੇ ਆਪਦੇ ਬੋਲ ਸੀ ਵੀ ਮੈਂ ਕੁੱਤੇ ਵਾਂਗੂ ਤੁਹਾਨੂੰ ਜਿਹੜਾ ਹੈ ਇਹ ਖਹਿੜਾ ਨਹੀਂ ਛੱਡਣਾ ਇਸ ਗੱਲ ਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਿਉਂ ਸਾਡੇ ਪਿੱਛੇ ਲੱਗਿਆ ਹੈ? ਅਸੀਂ ਨਾ ਤੇਰੀ ਬੱਚੀ ਦਾ ਰਿਸ਼ਤਾ ਹੀ ਕਬੂਲ ਕਰਨਾ ਹੈ, ਔਰ ਨਾ ਜਿਹੜਾ ਤੂੰ ਕਹਿ ਰਿਹਾ ਧਨ ਦਿਓ ਨਾ ਧਨ ਹੀ ਦੇਣਾ ਹੈ, ਔਰ ਗੁਰੂ ਕਾ ਜਿਹੜਾ ਧਨ ਹੈ ਸਿੱਖ ਸੰਗਤਾਂ ਦਾ ਇਕੱਤਰ ਕੀਤਾ ਹੋਇਆ ਉਹ ਕੋਈ ਬਾਦਸ਼ਾਹੀ ਖਜ਼ਾਨੇ 'ਚ ਨਹੀਂ ਜਾ ਸਕਦਾ। ਇਸ ਵਾਸਤੇ ਬੇਪਰਵਾਹ ਸਤਿਗੁਰੂ ਜੀ ਕਹਿਣ ਲੱਗੇ, ਜੇ ਤੂੰ ਕਹਿ ਰਿਹਾ ਵੀ ਲੱਖ ਰੁਪਇਆ ਦਿਓਗੇ ਤਾਂ ਮੂੰਹ 'ਚ ਗ੍ਰਾਹੀ ਮਿਲੇਗੀ ਪਾਉਣ ਨੂੰ, ਤਾਂ ਪਾਣੀ ਪੀਣ ਨੂੰ ਮਿਲੇਗਾ, ਤਾਂ ਸੌਣ ਨੂੰ ਮਿਲੇਗਾ, ਨਾ ਅਸੀਂ ਸੌਣਾ ਹੈ, ਨਾ ਅਸੀਂ ਖਾਣਾ ਹੈ, ਨਾ ਅਸੀਂ ਪਾਣੀ ਪੀਣਾ ਹੈ, ਜੋ ਤੇਰੇ ਮਨ ਦੀ ਰੀਝ ਆ ਰੱਜ ਕੇ ਤਸੀਹੇ ਦੇ ਲਾ, ਸਾਨੂੰ ਕੋਈ ਪਰਵਾਹ ਨਹੀਂ ਹੈ। ਔਰ ਆਪੇ ਬੋਲ ਬੋਲੇ ਸਨ ਇਸਨੇ, ਤਾਂ ਮਹਾਰਾਜ ਨੇ ਕਹਿਤਾ ਸੀ ਵੀ ਕੂਕਰ ਵਾਂਗੂ ਕਿਉਂ ਪਿੱਛੇ ਲੱਗਿਆ ਹੋਇਆ ਹੈ। ਇਹ ਹੁਣ ਇੱਥੇ ਚਿੱਠੀ 'ਚ ਲਿਖ ਰਿਹਾ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਕਿ ਤੁਹਾਡੇ ਪਿਤਾ ਨੇ ਮੈਨੂੰ ਕੂਕਰ ਕਿਹਾ, ਜੇ ਫਿਰ ਮੈਂ ਕੁੱਤੇ ਵਾਂਗੂ ਉਹਨਾਂ ਦੇ ਪਿੱਛੇ ਲੱਗ ਗਿਆ।
1: ਫਟਿਓ ਤਬਹਿ ਕਰ ਪ੍ਰਾਨਨ ਹਾਨ,
0: ਇਹਨਾਂ ਦੇ ਪ੍ਰਾਨਾਂ ਨੂੰ ਖਤਮ ਕਰਕੇ ਮੈਂ ਫੇਰ ਹੀ ਹਟਿਆ ਹਾਂ।
1: ਨਹਿ ਆਗੇ ਮੇਰੋ ਬਲ ਜਾਣੇ,
0: ਇਸ ਵਾਸਤੇ ਅੱਗੇ ਮੇਰਾ ਬਲ ਨਹੀਂ ਸੀ ਜਾਣਦੇ, ਉਹ ਮੇਰੀ ਤਾਕਤ ਨੂੰ ਜਾਣਦੇ ਨਹੀਂ ਸੀ।
1: ਤਬਹਿ ਮਰਨ ਪਾ ਲਿਹੇ ਪਛਾਣੇ,
0: ਤਾਂ ਫਿਰ ਉਹਨਾਂ ਦਾ ਮਰਨਾ ਹੋਇਆ ਹੈ ਵੀ ਮੇਰੇ ਨਾਲ ਉਹਨਾਂ ਦਾ ਬੋਲ ਵਿਗਾੜ ਇਸ ਤਰ੍ਹਾਂ ਹੋਇਆ ਹੈ, ਇਉਂ ਵੀ ਚਿੱਠੀ 'ਚ ਲਿਖ ਦਿੱਤਾ ਹੈ ਜੀ।
1: ਅਬ ਤੋ ਜਾਣ ਲਿਓ ਨਿਰਧਾਰੇ,
0: ਤੇ ਹੁਣ ਤੂੰ ਨਿਰਣਾ ਕਰਕੇ ਜਾਣ ਲਿਆ ਹੋਏਗਾ, ਸਤਿਗੁਰੂ ਜੀ ਨੂੰ ਲਿਖਦਾ ਚਿੱਠੀ ਦੇ ਵਿੱਚ।
1: ਤਜਹੋ ਬੈਰ ਸੁਭ ਸੰਦ ਵਿਚਾਰੇ,
0: ਇਸ ਵਾਸਤੇ ਤੁਸੀਂ ਬੈਰ ਜਿਹੜਾ ਹੈ ਨਾ ਇਹ ਤਿਆਗ ਦੇਵੋ, ਤੇ ਸੋਹਣਾ ਸਮਾਂ ਵਿਚਾਰ ਕਰਕੇ ਨਿਰਣਾ ਕਰਕੇ।
1: ਤਬਹਿ ਦੂਤ ਨਿਜ ਨਿਕਟ ਬੁਲਾਏ,
0: ਤੇ ਇਸ ਵੇਲੇ ਦੂਤ ਨਿਕਟ ਆਪਣੇ ਬੁਲਾ ਕਰਕੇ ਇਹ ਪੱਤਰਿਕਾ ਉਹਨਾਂ ਦੇ ਤਾਈਂ ਦਿੱਤੀ ਹੈ ਸਤਿਗੁਰੂ ਮਹਾਰਾਜ ਜੀ ਦੇ ਕੋਲ, ਉਹ ਲੈ ਕੇ ਚਿੱਠੀ ਪਹੁੰਚਦੇ ਨੇ। ਆਪਾਂ ਕੱਲ੍ਹ ਦੇ ਸਮੇਂ 'ਚ ਇਹ ਅੱਗੋਂ ਪ੍ਰਸੰਗ ਸਰਵਣ ਕਰਾਂਗੇ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਦਿਓ ਸੱਜਣ ਸੀਸੜੀਆਂ ਜੋ

0: ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਰ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆ।

ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਗਾਹ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਕੇ ਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਹੈ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪ੍ਰਮੁੱਖ ਰੱਖਦਿਆਂ ਹੋਏ ਹਾਂ ਗੁਰੂ ਘਰ ਵਿਖੇ ਸੰਧਿਆ ਵੇਲੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਸੋਦਾ ਰਹਿਰਾਜ ਸਾਹਿਬ ਉਪਰੰਤ ਗੁਰਵਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ ਪਾਤਸ਼ਾਹ ਜੀ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

0: ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਤ ਲਾ ਪੰਜਵਾ ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ।

ਕੀ ਸੇਵਨਾ ਪ੍ਰਿਥਵੀ ਜਾਸੀ ਅਨੰਦ ਪਰਹਿ ਤੇਰੀ ਦਾਸਾ ਜਬ ਪੂਰਨ ਹੋਈ ਆਸਾ ਬਲਾਵਲ ਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਪਾਰ ਦੁੱਖ ਲਗੈ ਨਾ ਪਾਈ।

ਹਰਿ ਉਪਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਅ ਨਾਨਕ ਸੇਧੇ ਆਵਨ ਰਾਗਾ ਸਾ ਮਹਲਾ ਪਹਿਲਾ ਛੇਕਰ ਛੇ ਗੁਰ ਛੇ ਉਪਦੇਸ਼ ਗੁਰਪੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੁਖ ਰਾਖ ਉਡਾਈ ਤੁਇ ਰਹਾਓ ਵਿਸਵੇ ਥਸਿਆ ਘੜੀਆ ਪੈਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਹ ਜੋ ਸਦਾ ਹਵਾਰੀ ਪੱਛਾ ਰਾਖ ਲਿਹੋ ਰਾਖ ਲੁਹਾਰੀ ਦੀਨ ਬੰਦ ਦੁਸ਼ਟਨ ਕੇ।

ਜਵਨ ਕਾਲ ਸਭ ਲੋਕ ਸਵਾਰਾ ਜਵਨ ਕਾਲ ਸਭ ਜਪ ਸੁਣਾਇਓ ਆਦੰਤ ਇੱਕ

ਜਬ ਕਰਕ ਕਰਾ ਕਰਤਾਰਾ ਜਬ ਆ ਕਰਕ ਕਰ ਤੋ ਕਾਬੂ ਜੇਤੇ ਬਦਲ ਸਿਕਸ਼ਾ ਧਾਰਾ ਤੁਮ ਸਭ ਹੀ ਤੇਰਾ ਹੈ ਨਿਰਾਲੰਬ ਨਿਰੰਕਾਰ ਨਿਰਵਿਕਾਰ ਨਿਰਲੰਬ

ਦੁਸ਼ਟ ਜਿਤੇ ਉਠਵਤੀ ਉਤਪਾਤਾ ਜੇ ਅਸ਼ਟਤਾ ਸਰਨੀ ਪਰੀ ਪੁਰਖ ਜਵਨ ਭਗ ਪਰੀ ਤਿਹਾਰੀ।

ਸਿੱਧ ਸਿੱਧ ਘਰ ਨੂੰ ਸਭ ਹੋਈ। ਇੱਕ ਵਾਰ ਮਨੁੱਖ ਮੈਂ ਸੁਧਾਰਾ, ਜਿਨ ਨਰ ਨਾਮ ਤਿਉਹਾਰ ਕਹਾ, ਖੜਗ ਕੇ ਮੈਂ ਸਰਨ ਤਿਉਹਾਰੀ, ਸਰਬ ਠਾਉਰ ਮੋਹੋ ਸਹਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਕਿਲ ਵਿਖ ਸਕਲ ਦੇਹੀ ਕੋ ਹੱਤਾ, ਸ੍ਰੀ ਅਸਤੁ ਜਾ ਭਜ ਦਿਆਲਾ, ਮਨ ਬਾਂਛਤ ਫਲ ਪਾਵਾ ਸੋਈ। ਅੜਿਲ ਸੁਣੈ ਕੁੰਗ ਜੋ ਜਾਹੀ ਸੁਰਸ ਨਾ ਪਾਵਈ, ਦੁਖ ਦਰਦ ਭਉ ਨਿਕਣਾ ਤਿੰਨ ਨਰ ਕੀ ਰਹੈ। ਚੌਪਈ ਸੰਬਤ ਸਤਰਹ ਸ਼ਾਸਤ ਨਿਜੈ, ਭਾਦਰ ਉਸ ਦੀ ਅਸ਼ਮੀ ਰਵਾਰਾ, ਸਵਈਆ ਪਾਇ ਗਹੀ ਜਾਪੀ ਤੁਮਰੀ, ਰਾਮ ਰਹੀਮ ਪੁਰਾਨ ਪੁਰਾਨ, ਸਿਮਰਤ ਸ਼ਾਸਤ ਪੀਤ ਸਵੈ, ਸਿਰੀ ਅਸਪਾਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਰੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹਿ ਜੁਗਾਦਿਗੁਰ ਏ ਨਮਹਿ ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਹਿ ਮਿਟਾਵਉ ਸਿਮਰਉ ਦਾਸ ਬਿਸਮ ਬਹਿਰੀ ਕੈ ਨਾਮ ਜਪਦਾ ਗਨ ਧਨੀ ਕੈ ਬੀਤ ਪ੍ਰਾਨ ਸਿਮਰ ਸੁਧਾਕਿਰ ਕਿਨੇ ਰਾਮ ਨਾਮਿ ਕਾਖਿਰ ਕਿਨ ਕੈਕ ਜਿਹ ਜੀ ਬਸਾਵੈ ਤਾਂ ਕਿ ਮਹਿਮਾ ਕਰਿ ਨਾਵੈ ਕਾਂਖੀਏ ਕੈ ਤਰਸ ਤੁਹਾਰੂ ਨਾਨਕ ਸੰਗ ਮੋਹਿ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਵ ਨਾ ਵੈਸਾਇ ਪ੍ਰਭ ਕਸਮ ਦੁਖ ਜਮਨਾਸਾਇ ਪ੍ਰਭ ਕਸਮ ਕਾਲ ਪਰ ਹਰੈ ਪ੍ਰਭ ਕਸਮ ਦੁਸ਼ਮਣ ਡਰੈ ਪ੍ਰਭ ਸਿਮਰ ਕਾਹਿ ਬਿਗਨ ਨਾ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ ਪ੍ਰਭ ਕੈ ਸਿਮਰਨ ਭਾਵਨ ਵਿਆਪੈ ਪ੍ਰਭ ਕਸਮ ਦੁਖ ਨ ਸੰਤਾਪੈ ਪ੍ਰਭ ਕਸਮ ਸਾਧ ਕੈ ਸੰਗ ਸਰਵਨ ਧਾਨਾ ਨਿਖਾਰੰਗ ਪ੍ਰਭ ਕੈ ਸਿਮਰਨ ਰਿਧ ਸੇਧਨਾ ਨਿਰਧਉ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧਉ ਪ੍ਰਭ ਕੈ ਸਮਝਾ ਤਾ ਪੂਜਾ ਪ੍ਰਭ ਕੈ ਸਮਨ ਬਿਨਸਾ ਦੂਜਾ ਪ੍ਰਭ ਕੈ ਸਮਨ ਤੀਰਥ ਸਨਾਨੀ ਪ੍ਰਭ ਕੈ ਸਮਨ ਦਰਗ ਮਾਨ ਪ੍ਰਭ ਕੈ ਸਿਮਰਨ ਹੋਇ ਸੁ ਪਰਾ ਪ੍ਰਭ ਕੈ ਸਿਮਰਨ ਸੁਖ ਦੇਉ ਫਲ ਸ੍ਰੀ ਸਿਮਰਹਿ ਜਨਾ ਸਿਮਰਾਇ ਨਾਨਕਤਾ ਕੈ ਲਾਗੋ ਪਾਇ ਪ੍ਰਭ ਕੈ ਸਮਨ ਸਭ ਤੂਜਾ ਪ੍ਰਭ ਕੈ ਸਿਮਰਨ ਉਦਮ ਮੂਜਾ ਪ੍ਰਭ ਕੈ ਸਮਨ ਤ੍ਰ ਸਨਾ ਬੁਝਾ ਪ੍ਰਭ ਕੈ ਸਮਨ ਸਭ ਕੇ ਸੋਜਾ ਪ੍ਰਭ ਕੈ ਸਿਮਰਨ ਨਾਹਿ ਜਮ ਤ੍ਰਾਸਾ ਪ੍ਰਭ ਕੈ ਸਮ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕਿ ਉਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਵਸੈ ਸਾਧ ਗ੍ਰਹਿ ਸਨਾ ਨਾਨਕ ਜਨ ਕਾ ਦਾਸਾਂ ਦਸਨਾ ਪ੍ਰਭ ਕੈ ਸਿਮਰਹਿ ਸੀ ਧਨਵੰਤੀ ਪ੍ਰਭ ਕੈ ਸਿਮਰਹਿ ਸੀ ਪਾਤਵੰਤੀ ਪ੍ਰਭ ਕੈ ਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਕੈ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕੈ ਸਿਮਰਹਿ ਸੀ ਬੇਮਹਤਾ ਜੀ ਪ੍ਰਭ ਕੈ ਸਿਮਰਹਿ ਸੀ ਸਰਵਗਰਾਜ ਪ੍ਰਭ ਕੋ ਸਿਮਰਹਿ ਸਿਵ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਬਨਾਸੀ ਸਿਮਰੰਤੀ ਡਾਗੀ ਜਨਾਬ ਦਯਾਲਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਸਿਵ ਪਰਉਪਕਾਰੀ ਪ੍ਰਭ ਕੋ ਸਿਮਰਹਿ ਤੁਮ ਸਤਿਗੁਰਹਾਰੀ ਪ੍ਰਭ ਕੋ ਸਿਮਰਹਿ ਸਿਵ ਮੁਖ ਸੁਹਾਵੀ ਪ੍ਰਭ ਕੋ ਸਿਮਰਹਿ ਤੁਮ ਸੁਖ ਵਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਗੀਤਾ ਪ੍ਰਭ ਕੋ ਸਿਮਰਹਿ ਤਨ ਆਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸ ਹਰ ਨੇਰੇ ਸੰਤ ਕਿਰਪਾ ਤੇ ਅਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਾ ਵਾਹਨਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਸਮ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਰਿਖ ਚਰਾਸਨ ਪ੍ਰਭ ਕਾ ਸਿਮਰਨ ਕਮਰ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਤਨ ਪਾਰ ਸੁਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹ ਸੀ ਜਨ ਜਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਅਗਵੇ ਦੇ ਉਪਾਇ ਹਰ ਸਿਮਰਨ ਭਏ ਸਿੱਧ ਜਤਿ ਦਾਤਿ ਹਰ ਸਿਮਰਨ ਨੀਚ ਚਹੁ ਕੁੰਟ ਜਾਤਿ ਹਰ ਸਿਮਰਨ ਧਾਰਿ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਪਿਓ ਸਗਲ ਆਕਾਰ ਹਰ ਸਿਮਰਨ ਮਹਿ ਅੰਗਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰੂ ਹਰ ਸਿਮਰਨ ਤਨ ਪਾਇਆ ਸਰੋਕ ਦੀਨ ਦਰਦ ਦੁਖ ਪੰਜਨ ਕਾਟ ਕਰਨਾ ਥਨਾਥ ਸਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਨੁ ਹੈ ਨਾਮ ਤੇਰਾ ਸੰਗ ਸਹਾਇ ਜਹ ਮਹਾਂ ਪਾਇਆ ਦੂ ਜਮਦਰ ਤਹਿ ਨਾਮ ਸੰਗ ਤੇਰਾ ਚਲੈ ਜਹ ਮੁਸਕਲ ਵਾਇਤ ਪਾਰੀ ਹਰ ਕੋ ਨਾਮ ਖਨਮਾਹਿ ਉਧਾਰੀ ਅਨਕ ਪੁਨ ਹੈ ਕਰਨ ਕਰਤ ਨਹੀਂ ਤਾਰਾ ਹਰ ਕੋ ਨਾਮ ਕੂਟ ਪਾਪ ਪਰ ਹਰ ਗੁਰਮ ਨਾਮ ਜਪ ਮਨ ਮੇਰੇ ਨਾਨਕ ਪਾਇਆ ਵਹ ਸੁਖ ਨੇਰੇ ਸਗ ਸ੍ਰੇਸ਼ਟ ਪਰਾਜਾ ਦੁਖੀਆ ਹਰ ਕੋ ਨਾਮ ਜਪ ਤੋ ਸੁਖੀਆ ਲੱਖ ਕਰੋੜੇ ਬੰਧਨ ਪਰ ਹਰ ਕਾ ਨਾਮ ਜਪਤ ਨਹਿ ਤਰਨ ਕੁਮਾਰ ਅੰਗ ਦੇਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਸ ਮਾਰਗ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਸਨਾਮ ਸਦਾ ਧਿਆਈਐ ਨਾਨਕ ਗੁਰੂ ਪਰਮਾਤ ਪਾਈਐ ਛੂਟ ਤਨਹਿ ਕੋਟ ਲੱਖ ਬੈ ਹਿੰ ਨਾਮ ਜਪਤ ਤਹ ਪਾਰ ਪਰਾ ਹਿ ਅਨਕ ਵਿਘਨ ਜਹਾਇ ਸੰਘਾਰ ਹਰ ਕਾ ਨਾਮ ਤਤਕਾਰ ਉਧਾਰ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵ ਬਿਸਰਾਮ ਹਉ ਮੈਲ ਮਲ ਕਬਨ ਤੁਵ ਹਰ ਕਾ ਨਾਮ ਕੂੜ ਪਾਵ ਕੋਇ ਸਾ ਨਾਮ ਜਪ ਮਨ ਰੰਗ ਨਾਨ ਪਾਈਐ ਸਾਧ ਕਸੰਗ ਜਿਸ ਮਾਰ ਵਿਪੀਏ ਗਨ ਜਹਨ ਕੋਸਾ ਹਰ ਕਾ ਨਾਮ ਸੰਗ ਤੋਸਾ

ਤਦਬਹਮੂਜ ਬਹੁਤ ਸਿਆਣ ਪੁਰ ਚਮਕਾ ਭਾਉ ਵਿਆ ਭੈਨਕ ਜਤਨ ਕਰ ਉਤਰੇ ਸੰਨਾ ਤਰਾ ਪੈ ਪੀ ਖਾਨੀ ਕਗਨ ਹੂ ਜੈ ਕੂੜੇ ਪਾਵ ਤਰਗਨ ਹਸੇ ਜੈ ਸ਼ੁਭ ਸੁਨਾ ਹੂ ਬਪ ਯਾਰ ਮੁਖ ਵਿਆਪ ਮਾਇਆ ਦਵਾਰ

ਜਾਣੇ ਸਗਲ ਥਾਨ ਤੇ ਉਹ ਤੁਮ ਥਾਨ ਨਾਨਕ ਜੀ ਘਟ ਵਾਸਾ ਹਰਨਾਮ ਸਲੋਕ ਨਿਰਮੁਨੀ ਆਰ ਇਹ ਆਨੇ ਸੁਪ੍ਰਭ ਸਦਾ ਸੰਭਾਲ ਜਿੰਦਗੀ ਆਦਿ ਹਜੀਤ ਰੱਖ ਨਾਨਕ ਨਿਰਭ ਨਾਲ ਹਰਿ।

ਸਵਾਗਾਰੀ ਤੁਮਰੀ ਗਾਤਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਬਾਨ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗ ਹਾਨ ਸਵਾਇ ਨਾਨਕ ਕਹੂ ਨਾ ਸਿਵ ਜੈ ਬਿਨ ਨਾਵੈ ਪਤ ਜੈਪਦੀ ਦਸ ਵਸਤੂਲੇ ਪਾਤਸ਼ਾਹ ਪਾਵੇ ਵਸਤ ਕਾਰਨ ਵਿਕੁੜ ਗਵਾਵੈ।

ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹੋਮ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਬਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਜ ਹਸਤੀ ਆਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੇਖ ਹਸਤਾ ਮਿਥਿਆ ਧਰੂਹ ਮੋਹ ਮਨ ਮਿਥਿਆ

ਅੰਤਰ ਰਹਿਆ ਸਮਾਇ ਸੋ ਸਯੋਗ ਜਿਹ ਕਿਰਪਾ ਕਰੀ ਨਿਮਕ ਨਿਮਕ ਜਬ ਨਾਨਕ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਵਿਨਸ ਜਯ ਹੂੰ ਰੇਵ ਨਾਨਕ ਪ੍ਰਭ ਸਰਣ ਆਇ ਗਤੀ ਕਰ ਪ੍ਰਸਾਦ ਗੁਰ ਦੇ ਵਾਸ਼ਪਤੀ ਜਿਹ ਪ੍ਰਸਾਦ ਸ਼ਕਤੀ ਹਮਰਤ ਖਾਹੀ ਤੇ ਠਾਕੁਰ ਕੋ ਰਖ ਮਨ ਵਾਹੀ ਜਿ ਪ੍ਰਸਾਦ ਸੁਗੰਧ ਤੋ ਤਨ ਲਾਵੇ ਤੋ ਸੁਮਰਤ ਪਰਮਗਤ ਪਾਵੇ ਜਿਹ ਪ੍ਰਸਾਦ ਵਸ ਸੁਮੰਦਰ ਤੇ ਸਹਿ ਜਾਇ ਸਦਾ ਮਨ ਅੰਦਰ ਜਿ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪੈਰ ਸਿਮਰਤ ਸਰਸਨਾ ਜਿ ਪ੍ਰਸਾਦ ਰੰਗ ਰਾਖ ਭੁਗਨਾਨ ਸਦਾ ਦਿਆਈ ਅਧਿਆਮ ਯੋਗ ਜਿ ਪ੍ਰਸਾਦ ਪਾਠ ਪਟੰਬਰ ਹੰਡਾਵੇ।

ਪ੍ਰਭ ਸਿਮਰ ਸਦਾ ਨੂਜ ਪ੍ਰਸਾਦ ਨਿਜਾਤ ਸੂ ਪ੍ਰਭ ਸਿਮਰ ਸਦਾ ਧਨਰਾਤ ਜਿਹ ਪ੍ਰਸਾਦ ਤੇਰੀ ਉਪਾਤ ਰਹੇ ਗੁਰਪ੍ਰਸਾਦ ਨਾਨਕ ਜਾਸ ਕਹੈ ਜੇ ਪ੍ਰਸਾਦ ਸੁਨਹ ਕਰਨ ਨਾਥ ਜੇ ਪ੍ਰਸਾਦ ਪੀ ਕਵਿ ਸਮਾਇ ਜੇ ਪ੍ਰਸਾਦ ਗੁਰ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸ ਕਰ ਚਰਹਿ ਜੇ ਪ੍ਰਸਾਦ ਸੰਪੂਰਨ ਕਰਹਿ

ਚਰਜ ਕਥਾਸਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧਸੰਗ ਵਾਸਕਲੀ ਖੋਤ ਸਾਧਕ ਸੰਗ ਮਿਟਿਆ ਅਭਿਮਾਨ ਸਾਧਸੰਗ ਪ੍ਰਗਟ ਸੁਗਿਆਨ ਸਾਧਸੰਗ ਪੂਜੈ ਬ੍ਰਹਮ ਨਿਰਾ ਸਾਧਸੰਗ ਸਭਨ ਵੀਰਾ ਸਾਧਸੰਗ ਪਰਿਣਾਮ ਰਤਨ ਸਾਧਕ ਸੰਗੀ ਪ੍ਰਜਾਤਨ ਸਾਧਕ ਮਹਿਮਾ ਵਰਨ ਕਨ ਪ੍ਰਾਨ ਸਾਧ ਸੁਭਾ ਪ੍ਰਮ ਵਾਹ ਸੰਵਾਨ ਸਾਧਕ ਸੰਗ ਗੋਚਰ ਮਿਲਾ ਸਾਧਸੰਗ ਸਦਾ ਪ੍ਰਫੁੱਲਾ ਸਾਧਸੰਗ ਆਵਹ ਪੰਚ ਸਾਧਸੰਗ ਅਮਰਤ ਰਹ ਪੰਚਾ

ਰਹੀ ਭਾਰਪੂਰ ਸਾਧਕ ਸੁਭਾ ਕਣਾ ਅੰਤ ਸਾਧਕ ਸੁਭਾ ਸਦਾ ਬੇਅੰਤ ਸਾਧਕ ਸੁਭਾ ਉੱਚਤੇ ਉੱਚ ਸਾਧਕ ਸੁਭਾ ਮੂਚਤੇ ਮੂਚ ਸਾਧਕ ਸੁਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭੇਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੇਖਿਆ ਇੱਕ ਸੁਬੈਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਪਦਵੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਾਲ ਕਮਲਾ ਲੀਪ ਬ੍ਰਹਮ ਗਿਆਨੀ ਸਦਾ ਨਿਰਦੂਖ ਜਹ ਸੂਰ ਸਰਬ ਕਾ ਸੋਖ।

ਨੂੰ ਪਰਮ ਗਤ ਪਾਵੇ। ਭਗਵਤ ਭਗਵੰਤ ਭਗਤ ਕਰ ਰੰਗ ਸਕਲ ਤਿਆਗ ਦੋਸ਼ ਕਾ ਸੰਗੂ ਮਨ ਤੇ ਬਿਨ ਸਹਿ ਸਕਲਾ ਪਰਮ ਕਰ ਪੂਜਾ ਸਕਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੁਆ ਭਗਵਤ ਕੁਮਾਰ ਤੂ ਤੁਮ ਹੋਇ।

ਸਲੋਕ ਉਸਤਤ ਕਰਖਾਨੇ ਖਜ਼ਾਨਾ ਅੰਤਰ ਪਾਰ ਅਭਾਰ ਨਾਨਕ ਰਚਨਾ ਪ੍ਰਭ ਰਜੀਵ ਹਵਦਨ ਪ੍ਰਕਾਰ ਅਸ਼ਪਦ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਵੈਦ ਉਸਵਾਸ ਕਈ ਕੋਟ ਵਨ ਭਰਮ ਹਮਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤੁਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਵ ਵਿਚਾਰ ਕਈ ਕੁੰਡ ਆਵਤਨ ਨਮ ਧਿਆਵੇ ਨਾਨਕ ਕਰਤੇ ਕਾਂਦਨਾ ਪਾਵ ਕਈ ਕੋਟ ਪਿਆ ਅਭਿਮਾਨੀ ਕਈ ਕੋਟ ਅਗਿਆਨੀ ਕਈ ਕੋਟ ਕਰਬਨ ਕਠੋਰ ਕਈ ਕੋਟ ਅਭਿਗਾਤਮ ਕੋਰ ਕਈ ਕੋਟ ਪਰ ਦਰਬ ਕਵ ਹੈ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸ਼ਰਮ ਵਾਹਿ ਕਈ

ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰਕ ਸਰਗਨ ਵਾਸ ਕਈ ਕੋਟ ਜਨਮ ਹੈ ਜੀਵ ਵਹ ਮਰ ਹੈ ਕਈ ਕੋਟ ਵਾਹ ਗੁਣ ਫਿਰ ਹੈ ਕਈ ਕੋਟ ਬੈਠ ਕਈ ਕਾਹ ਕਈ ਕੋਟ ਕਾਲ ਹੈ ਕਈ ਕੋਟ ਕੀ ਯਤਨਵੰਤ ਕਈ ਕੋਟ ਮਾਇਆ ਮਹਿ ਜੰਤ।

ਹੋਵਤ। ਪਰਮ ਪੁਰਾ ਦਹਿ ਦਹਿ ਧਾਵਨ ਮਹਿਚਾਰ ਕੁੰਡ ਫਰਾਵਾ ਕਰ ਕਿਰਪਾ ਜ ਸਭਨੇ ਭਗਤ ਦੇ ਨਾਨਕ ਦਾ ਨਾਮ ਮਿਲੀ ਖੇਨ ਮਹਿਨੀਜ ਕੀਟ ਕੌ ਰਾਜ ਉਪਾਰ ਪਰਮ ਕਿਰੀ ਨਵਾਜ ਜਾ ਕਰ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਹਿ ਪ੍ਰਗਟਾਵੇ ਜਾ ਕਹੋ ਆਪਣੀ ਕਰਾ ਬਖਸ਼ਿਸ਼ ਤਾ ਕਲੀ ਕਨਾ ਕਨਾ ਜਗਦੀਸ਼।

ਸਗਲੇ ਵਰਤਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਭ ਸਭ ਫਿਰ ਕਰੇ ਅਵਤਾਰ ਅਨਕ ਜਤਨ ਕਰ ਆਤਮ ਨ ਦਰਵ ਹਰ ਤਰਗ ਕਹੁ ਕੈ ਸਿ ਕਵ ਆਸ ਕਹ ਜੋ ਪਰਾ ਕਹਿ ਤੇ ਸਹ ਭਲਾਈ ਨਿਕਟ ਨਾ ਵਿਸਰਗ ਗਿਰੀਨ ਜਾਕ ਮਨ ਹੋਏ ਕਹ ਨਾਨਕ ਤਾ ਕਿ ਨਿਰਮਲ ਸਹਿ ਜਬ ਲਗ ਜਾ ਨ ਮੁਜਤੀ ਕਾਸ਼ ਹੋਏ ਜੈ ਬਿਲਾਗ ਜਾਨੈ ਮੁਜਤੀ ਕਾਸ਼ ਹੋਏ ਤਬ ਸੁਖ ਨਾਹੀ ਹੋਏ ਜਬ ਹੈ ਜਾਨੈ ਮੈਂ ਕਿਸ ਕਰਤਾ ਤਾ ਬਿਲਾਗ ਕਰੋ ਜੋ ਮੈਂ ਫਿਰਦ ਜਬ ਧਾਰ ਕੋ ਬੈਰੀ ਮੀਤ ਤਾ ਬਿਲਾਗ ਮੀਹ ਚਰਨਾ ਜੈ ਬਿਲਾਗ ਮੂਹ ਮਗਨ ਸੰਗ ਵਾਏ ਤਬ

ਸਰਬਤਿ ਸਭ ਕਾ ਜਨਾ ਬ੍ਰਹਮ ਸਰਵ ਸੁਖੇ ਬੜਭਾਗੀ ਕਸਾ ਪ੍ਰਾਪਤ ਹੋਏ ਕਰਨ ਕਰਾਵਨ ਆਪ ਆਪ ਸਦਾ ਸਦਨਾਨ ਕਰ ਜਾਪ ਕਰਨ ਕਰਾਵਨ ਕਰਨ ਹਾਰ ਕਹਾਤ ਕਹ ਵਿਚਾਰ ਜੈਸ ਦ੍ਰਿਸ਼ਟ ਕਰਤ ਸਭ ਹੋਇ ਆਪ ਆਪ ਪ੍ਰਭ ਸੋਇ ਜੋ ਕਿਸ਼ ਜਿਨੋ ਸੋ ਆਪਣਾ ਰੰਗ ਸਭ ਦੇ ਦੂਰ ਸਭ ਹੋ ਕੇ ਸੰਗ ਜਾ ਦੀਖਾ ਕਰਾ ਬਬੀ ਕਾ ਪਹੀ ਕਾ ਪਹਿਨ ਕੁਮਰਾ ਨਵਨ ਸਾਵਨ ਜਾ ਇਨਾਨ ਸਾਧ ਹੀ ਰਹਿ ਆਸਮਾਈ।

ਮਿਲ ਆਈ ਸੰਤ ਕਾ ਦੁਖੀ ਅਦਬੀ ਤੇ ਟੂਟਾ ਸੰਕਾ ਦੁਖੀ ਦਾ ਕਾਰਨ ਨਾਮ ਪਾਇਆ ਸੁਚਾ ਸੰਕ ਦੁਖੀ ਕਉ ਦਿਆਨ ਭਰਮਾਈ ਗਿਆ ਸੰਕ ਦੁਖੀ ਵਜੜ ਪਾਈ ਗਿਆ ਸੰਕ ਦੁਖੀ ਅੰਤਰ ਦੇ ਥੋਤ ਹੈ ਜੋ ਸਾਸ ਬਿਨਾ ਮਿਲ ਤੱਕ ਲੋਥ ਹੈ ਸੰਤ ਕੇ ਦੁਖੀ ਕੇ ਜੜ ਕਿਸ ਨਾ ਹੈ ਆਪਨ ਵੀ ਜਾ ਪੇ ਹਿਖਾ ਹੈ ਸੰਤ ਕੇ ਦੁਖੀ ਕਾ ਵਰਨ ਰਖਨਾ ਨਾਨ ਸੰਤ ਭਾਵਨ ਲਈ ਉਹ ਹਰ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਾਲ ਵੀ ਹੁਣ ਮਛਲੀ ਤੜ ਫੜਾਈ ਸੰਤ ਕਾ ਦੁਖੀ ਭੂਖਾ ਨਹੀਂ ਰਾਜਾ ਜੋ ਪਾਪ ਯੁੱਧ ਨਹੀਂ ਧਰਾ ਪਾਇਆ ਸੰਤ ਕਾ ਦੁਖੀ ਛੋਟਾ ਅਕੇਲਾ ਜਿਉਂ ਗੁਆੜ ਤੇਲ ਖੇਤਮਾ ਹਿੰਦੂ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਕਾ ਮਥਿਆ ਕਹਿਤ ਕਿਰਤ ਨੰਦ ਕਾ ਤੁਰਹੀ ਪਾਇਆ ਨਾਨਕ ਜਦ ਪਾਵੇ ਸੁਖੀ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕਾ ਦੁਖੀ ਕਾ ਦਰਗਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿ ਪਾਈਆ ਸੰਤ ਕਾ ਦੁਖੀ ਨਾਮ ਵਰਾਨਾ ਜੀਵਾਈਆ

ਵਿਚਾਰ ਜਿਸ ਨੂੰ ਕਿਰਪਾ ਕਰੇ ਤਸਾਪਨ ਨਾਮ ਦੀ ਵਡਭਾਗੀ ਨਾਨਕ ਜਨ ਸੀਸ ਲੋਕ ਤਜਹ ਸਿਆਨ ਸੁਰ ਜਨ ਸਿਮਰਖ ਹਰ ਹਰ ਆਈ ਏਕਾਸ ਹਰ ਮਨ ਰਖੋ ਨਾਨਕ ਤੂੰ ਪਰਮ ਭਾਵ ਜੈ ਪਦੀ ਮਾਨੁਖ ਕੀ ਟੇਕ ਬ੍ਰਿਤੀ ਸਭ ਜਾਨ ਜੀਵਨ ਕਹਿ ਕਾ ਭਗਵਾਨ ਅਧਿਆਰ ਆਗ ਹੈ ਬਹੁਨਾ ਤਰਹਾਂ ਲਾ ਗਿਆ ਮਰ ਰੱਖੇ ਕੁਆ ਮਾਨੁਖ ਕਹਿ ਕ੍ਰਿਸ਼ਨਾ ਹਾਥ ਦੁਰਗਾ ਕੰਬੂਜ ਸੁਖ ਹੋਏ ਦੁਸ਼ਕਨਾ ਵਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨਾ ਲਾਗਾ ਕੋਈ ਵਸਤਤ ਮਨ ਮਹਾਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਦੇਹ ਜੀਉ ਨੈਨ ਪੀ ਠਾਕ ਕਾ ਰੰਗ ਸਾ ਸੰਗ ਬਿਨ ਸਾ ਸਭ ਸੰਗ ਚਰਨ ਚਰਨ ਵਾਰ ਕੋ ਬਿੰਦ ਮਿਟਿ ਪਾਵ ਜਪਿ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦੁਰਗ ਨਾਨਕ ਪੂਜਨ ਮੱਥਾ ਵਿੜ ਪਾਗੀ ਤੇ ਜਾਨ ਜਗ ਮਾਹਿ ਸਦਾ ਸਦਾ ਅਰਗ ਬਨ ਗਾ ਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਦ ਬਿਨ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਤੇ ਸੁਖੀ ਕੋਈ ਕਾਇਕ ਪਛਾਣ ਤੋਤ ਕਿਉ ਸੋਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜੈ ਦੁਖ ਜਨ ਤ੍ਰਿਸ਼ਨਾ ਬੋਝੈ ਸਾ ਸੰਗ ਹਰ ਹਰ ਜਹ ਕਹਿਤ ਸਰਵ ਲੋਕ ਤਿਉ ਹਰ ਜਨ ਰਹਿਤ ਆਨ ਦਿਨ ਕੀਰਤਨ ਕੀ ਔਰ ਬਖਿਆਨ ਗ੍ਰਹਿਤ ਮੈਂ ਸੋਜ ਨਿਰਵਾਨ ਏਕ ਉਪਰ ਜਿਸ ਜਨ ਕਿਆ ਸਾ ਦੁਖ ਘਟੇ ਜਮ ਗੁਫਾ ਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹਿ ਨਾ ਲਾਗੈ ਦੁਖ ਜਿਸ ਕਾਉ ਹਰ ਬ੍ਰਾਹਮਣ ਚਿਤ ਆਵੈ ਸੋ ਸੰਤ ਸੁਹੇਲਾ ਨਹਿ ਹੁੰਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੁ ਕਿਸ ਤੇ ਡਰੈ ਜੈ ਸਸਾ ਤੈ ਸਤਿਲਿਖਤ ਆਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦ ਸੀਜਿਆ ਗੁਰ ਪ੍ਰਸਾਦ ਤਥਾ ਬੂਜਿਆ ਜਬ ਦੇਖਾ ਤਬ ਸਭ ਕਿਹੁ ਗੁਰੂ ਨਾਨਕ ਸੋ ਸੂਖਮ ਸੋਇਆ ਸਥੂਲ ਨਹਿ ਕਿਸ ਜਨਮ ਨਹਿ ਵਰੈ

ਸਿਮਰਨ ਉਦਰੀਆ ਨਾਨਕ ਦੇ ਬਲਹਾਰ ਪਦੇ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਵਾਹਿ ਦੇਹ ਤਿਰਥਾ ਕੋਈ ਨਾਹੀ ਹਰੇ ਮਨ ਮੇਰੇ ਸਦਾ ਹਰ ਜਾਪ ਅਵਨਾਸ ਪ੍ਰਭਾਪ ਆਪ ਆਪਣ ਕਿਆ ਕਛੂ ਨਾ ਹੋਈ ਜੀ ਸਭ ਪ੍ਰਾਣੀ ਉਚਾ ਕੋਈ ਤਿਸ ਬੇਨ ਨਾਹੀ ਤੇਰਾ ਕਿਸ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪਵੰਦ ਹੋਏ ਨਾਹੀ ਉਹ ਹੈ ਪ੍ਰਭ ਜੋ ਸਭ ਕਰ ਸੋ ਹੈ ਧਨਵੰਦਾ ਹੋਈ ਕਿਆ ਕਰਵੈ ਜਾਂ ਸਭ ਕਿਸ਼ਤ ਕਦੀਆ ਦਰਬੈ ਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਰਾ ਬਿਨਾ ਕਹਿਤਾ ਵੈ ਜੇ ਕੋ ਹੋਏ ਵਹਿ ਦਾਤਾਰ ਦੇਹ ਦੇਨ ਹਰ ਜਨ ਗਾਵਾਰ ਜਿਸ ਗੁਰ ਪ੍ਰਸਾਦ ਉਟੈ ਹਉ ਰੋਗ ਨਨ ਸੋ ਜਨ ਸਦਾ ਰੋਗ ਜਿਉ ਮੰਦਰ ਕਾਵ ਥਮ ਥਮਨ ਤਿਉ ਗੁਰ ਕਾ ਸ਼ਬਦ ਮਨ ਹਸ ਥਮਨ ਜਿਉ ਪਾ ਖਾਣ ਨਾਵ ਚੜ ਤਰ ਪ੍ਰਾਣੀ ਗੁਰ ਚਰਨ ਲਗਤ ਨਿਹ ਤਰ ਜਿਉ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੀ ਤੂੰ ਮਨ ਹੋਵੇ ਵਿਕਾਸ ਜਿਉ ਮਹਾ ਉਦਿਆਨ ਮਹਾ ਮਾਰਗ ਪਾਵੇ ਤਿਉ ਸਾਧੂ ਸੰਗ ਬਿਲ ਜੋਤ ਪ੍ਰਗਟਾਵੇ ਤਿਉ ਸੰਤ ਕੀ ਬਾਦਸ਼ਾਹ ਦੂਰ ਨਾਨਕ ਹੈ ਦੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲੇਖ ਕਾ ਲਿਖਿਆ ਪਾਈਆ ਦੁਖ ਸੁਖ ਪ੍ਰਭਦੇ ਬੁਨਾਰ ਅਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਇ ਸੁਖ ਮਾਨ ਕੁਲਾ ਕਾਹੇ ਪ੍ਰਿਆ ਅਜਾਨ ਕਾਨ ਬਸ ਤਾਈ ਤੇਰਾ ਸੰਗ ਲਉ ਰਹਿਓ ਰਾਸ ਦੁਖੀ ਪਤੰਗ ਰਾਮ ਨਾਮ ਜਪ ਫਿਰਦੇ ਮਾਹੀ ਨਾਨਕ ਪਾਤ ਸੀਤੀ ਕਰ ਜਾਹੇ ਜਿਸ ਵਕਰ ਕੋ ਲੈ ਅੰਤ ਗਿਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਲੀ ਮਨ ਮੋਰ ਰਾਮ ਨਾਮ ਫਿਰਦੀ ਮਹਿ ਤੋ ਲਾਦ ਕੀ ਪਸੰਦ ਹੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਗੁਜਰਾ ਦਰਗਹ ਸੋਏ ਹੁਆ ਪਾਰ ਵੱਲਾ ਵਾ ਪਾਰ ਨਾਨਕ ਤਾ ਕਹਿ ਸਦ ਬਲਹਾਰੈ ਚਰਨ ਸਾਧ ਕੀ ਧੋਏ ਧੋਏ ਪੀ ਵਰ ਪ੍ਰਸਾਦ ਕਪਨਾ ਜੀਵ ਸਾਧ ਧੂਰ ਕਰ ਸਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸਿਵੜ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਆ ਕਬਿੰਦ ਸਾਧੂ ਰਾਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚੱਕ ਉੜ ਗਏ ਸੰਤ ਹੈ ਦਰਾਇਆ ਸਰ ਸੁਖ ਨਾਨਕ ਦੇ ਪਾਇਆ ਮਿਰਤ ਕਉ ਜੀ ਵਰ ਨਰ they ਕਉ ਦੇਵਤ ਆਧਾਰ ਸਰਬ ਨਦਾ ਜਾ ਕੁਦਰਤੀ ਮਾਹੇ ਪੁਰਬ ਦੇਖਿਆ ਲਿਖਣਾ ਪਾਹੇ ਸਭ ਕਿਸ ਤਿਸ ਕਫ ਕਰਨ ਜੋਗ ਤਿਸ ਦਿਨ ਦੂਸਰ ਵੈਨ ਹੋਗ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੂੰ ਕੁਝ ਨਿਰਮਲ ਹੈ ਕਰਣੀ ਕਾਰ ਕਿਰਪਾ ਜਿਸ ਕਾ ਨਾਮ ਦੀਜਾ ਨਾਨਕ ਸੋ ਜਾ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਾ ਨਾਵ ਹਰ ਪ੍ਰਭ ਚੀਤ ਭਗਤ ਭਗਤ ਸੁਣੀ ਆਇਆ ਤੇ ਹਲੋਏ ਜਾਗ ਹਿਰਦਾਇਕ ਹੋਏ ਸਾਚ ਕਰਨੀ ਸਹਿਤਾ ਗ੍ਰਹਿ ਸਾਚ ਹਿਰਦਾ ਸਦਮੁਖ ਕਹਿ ਦੋ

ਪ੍ਰਾਪਿਆ ਨਾ ਤਿਸੇ ਹੋ ਜਾਇ ਨਾਨਕ ਕਾਜ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸ ਪ੍ਰਭ ਮਾਨ ਮਹਾਰਾਜ ਮਾਨ ਉਪਿਉ ਤੁਮ ਪ੍ਰੀ ਤਿਆਗ ਦੇਹ ਪਰਾ ਨਾਹਿ ਬਿਸ ਕੋਇ ਸਭ ਮੰਡਲ ਅੰਤਰੇ ਕੋ ਸੋ ਆਪਿ ਬੀ ਨਾ ਪਿਉ ਤਾਨ ਗਹਿਰ ਗੰਭੀਰ ਦੇ ਗਹਿਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਾ ਧੰਦਾ ਯਾਰ ਬਖਸ਼ੀਂਦ

ਕਲ ਕੋਈ ਆਪਣਾ ਸੂਤ ਸਮਾਤ ਗਿਆਨ ਧਿਆਨ ਜਿੰਦੀ ਜਾਨ ਦਾਸ ਨਵ ਦਿਆ ਵਹਿ ਸੀ ਤਿਹ ਗੁਣ ਮਹਿ ਜਗ ਪਰਮਾਈ ਜਨਮ ਵਰ ਖਰਾਵੈ ਜਾਈ ਊਚ ਨੀਚ ਤਸਕਿਓ ਸਥਾਨ ਜਸ ਜਨਵ ਤਸ ਨਾਨਕ ਜਾਨ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਬੀਹ ਕਰਾਇ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭ ਅਮਰਾਸੀ ਓਂਕਾਰ ਨਾਨਾ ਚਲਦ ਕਰੀ ਖਿਨ ਵਾਹਿ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨ ਤੁਬ ਬਨਾਈ ਆਪਣੀ ਗੁੰਦਿਆ ਵਪਾਈ ਸਭ ਕਾਟ ਦਸ ਕੀ ਸਭ ਦਸ ਠਾਉ ਜਾਪ ਜਾਪ ਜੀਵੇ ਨਾਨਕ ਹਰਿ ਨਾਉ ਨਾਮ ਕਤਾਰੀ ਸਰਗ ਜੰਤ ਨਾਮ ਕਤਾਰੀ ਖੰਡ ਬ੍ਰਹਿਮੰਡ ਨਾਮ ਕਤਾਰੀ ਸਿਮਰਤ ਵੇਦ ਪੁਰਾਣ ਨਾਮ ਕੀ ਤਾਰੀ ਸੁਨਨ ਗਿਆਨ ਧਿਆ ਨਾਮ ਕੁਤਾਰੇ ਆਕਾਸ ਪਾਤਾਲ ਨਾਮ ਕੁਤਾਰੇ ਸਗਲ ਆਕਾਰ ਨਾਮ ਕੁਤਾਰੇ ਪੁਰੀਆ ਸਭ ਪਵ ਨਾਮ ਕਾ ਸੰਗ ਉਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਈ ਨਾਨਕ ਸੇਵ ਸੇ ਪਾਦ ਮਹ ਸੋ ਜਨ ਗਤ ਪਾਇ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਾਧ ਕੇਵਲ ਵਰਦਾਨ ਕਰ ਦੂ ਸਾਧ ਸਤਿ ਜਾ ਗੁਰਬਾਣੀ ਸਾਧ ਪੁਰਖ ਸਾ ਮਹ ਸੁਵਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਵਜਾਏ ਤਿਸਾ ਸਭ ਪਰੇ ਸਤ ਨਾਮ ਪ੍ਰਭ ਕਰ ਸਕਦਾ ਹੈ ਵਿਸਵਾਸ ਸਤ ਨਾਨਕ ਗੁਰਤੇ ਪਾਏ ਸਤ ਵਚਨ ਸਤ ਉਪਦੇਸ਼ ਸਤ ਤੀ ਜਨ ਜਾ ਕਰਦਾ ਪ੍ਰਵੇਸ਼ ਸਤ ਨਾਮ ਬੁਝੇ ਜੇ ਕੋਈ ਨਾਮ ਜਬਦ ਤਾ ਕੀ ਗਾਤ ਹੋਏ ਆਪ ਸਤ ਕੀਆ ਸਭ ਸਤ ਆਪ ਜਾਣੇ ਆਪਣੀ ਵਿਦ ਗਾਤ ਜਿਸ ਸ੍ਰੇਸ਼ਟ ਸੋ ਕਰਨੇ ਹਾਰ ਉਹਨਾਂ ਪੂਜ ਕਰਦ ਵਿਚਾਰ ਕਰਦੇ ਕਿ ਮਿਤ ਨਾ ਜਾਣ ਕੀ ਆਨੰਦ ਜੋ ਦੇਹ ਪਾਵ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਇ ਜਨ ਬੂਝਿਆ ਦਸਾਇਆ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਵਚਨ ਪਦਾਰਥ ਲਹੇ ਹੋਏ ਦਾਤੀ ਦੁਕਾਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵ ਸੋੜ ਪਾਏਗੀ ਜਨ ਕਾ ਸੰਗ ਇਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਭੇ ਸੱਚ ਨਾਨਕ ਭੂਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਆਰ ਪੂਜਾ ਸਾਧੂ ਸਤ ਸੇ ਉਧਾਰ ਦਰਸ਼ਨ ਸਾਧੂ ਸਤ ਪਿਖ ਨਾਰ ਨਾਮ ਸਾਧੂ ਸਤ ਆਵਨ ਹਾਰਾਵ ਸਾਧੂ ਸਤ ਸਤਾਰੀ ਆਪ ਗੁਣ ਆਪ ਗੁਣਕਾਰੀ ਸਬਦ ਸਾਧੂ ਸਤ ਪ੍ਰਭ ਭਗਤਾ ਸੁਰ ਸਾਧੂ ਸਤ ਜਾ ਸਭ ਸੰਤਾ ਬੁਧ ਨਾਨਕ ਸਾਧ ਸਭ ਹੋਏ ਨਾਨਕ ਸਾਧੂ ਸਤ ਪ੍ਰਭ ਸੁਰ ਸਾਧ ਸੁਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਨ ਗੁਰੂ ਪਛਾਨਿਆ ਜਾ ਕਰਦਾ ਵਿਸਵਾਸ ਪ੍ਰਭਾਇਆ ਤਤ ਗਿਆਨ ਦਹਮਰ ਪ੍ਰਗਟਾਇਆ ਪੈ ਤੀ ਨਿਰਪਉ ਹੋਇ ਬਸਾਨਾ ਜਿਹ ਤੇ ਉਪਜਿਆ ਤਹ ਮਨ ਬਸਤ ਮਾਹਿਰ ਬਸਤ ਕਟਾਈ ਦਾ ਕਉ ਪੇਨ ਨ ਕਹਿ ਨ ਜਾਇ ਬੁਝਾ ਬੁਝ ਨਾਰ ਬਬੀਕ ਨਾਰਾਇਣ ਵਿਰ ਨਾਨਕੀਕ

ਸਦਾ ਕਾ ਸੇਵਕ ਨਾਮ ਕਰਾਂਗਾ। ਸੇਵਕ ਉਪਰਾ ਪਾਲਣ ਵਾਲਾ ਸੇਵਕ ਰਾਖਣ ਨਿਰੰਕਾਰਾ ਸੁ ਸੇਵਕ ਜਹਦਾਇਆ ਪ੍ਰਭ ਤਾਰਾ ਨਾਨਕ ਸੁ ਸੇਵਕ ਸਾਸ ਸਾਸ ਮਾਰਾ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰਬ ਰਾਖ ਆਪਣੇ ਦਾਖ ਦੇਵ ਡਾਈ ਆਪਣੇ ਸੇਵਕ ਕਾ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰਾਖ ਤਾਕ ਆਤਮ ਕੋਈ ਨਾ ਲਾਗੇ ਪ੍ਰਭ ਸੇਵਕ ਕੋ ਨਾਮ ਪਾਖ ਜੈ ਪ੍ਰਭ ਸੇਵਕ ਪੂਜਦੇ ਉਚੇ ਜੋ ਪ੍ਰਭ ਆਪਣੀ ਸੇਵਾ ਰਾਇ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨਿਕ ਗਿਰੀ ਮਹਾਂਕਾਲ ਰਾਖੈ ਪਸਮ ਕਰਾਇਆ ਲਸਕਰ ਕੋ ਡਾਖ ਜਸਾ ਸਾਸਨ ਕੜਤਾ ਤਾਕੁ ਰਾਖਤ ਅਧਿਕ ਹਾਥ ਮਾਨਸ ਜਤਨ ਕਰਤ ਵਹ ਪਾਤ ਤੁਸਕੇ ਕਰਤਬ ਵਿਰਥ ਜਾਤ ਮਾਰਾ ਨ ਰਾਖ ਵਰਨ ਕੋਇ ਸਰਬ ਜੀ ਜਾ ਕਰ ਰਾਖ ਸੋਇ ਕਾਹਿ ਸੋਚ ਕਰ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਪੜਾਣੀ ਬਾਰੰ ਬਾਰ ਬਾਰ ਪ੍ਰਭ ਜਪਿਆ ਪਿਆ ਅੰਮ੍ਰਿਤ ਮਾਨ ਤੰਦਰਾ ਪਿਆ ਨਾਮ ਰਤਨ ਜਿਨ ਪ੍ਰਮੁਖ ਪਾਇਆ ਤਿਸ ਕੇਸ਼ ਵਰਨਾ ਦ੍ਰਿਸ਼ਟਾਇਆ ਨਾਮ ਤਾਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਾਨ ਤ੍ਰਿਪਤਾ ਨਿਮਾਨ ਤਨ ਨਾਮ ਨਾਮ ਸਮਾਨੇ

ਹਰਨਾਮ ਉਤਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਪੁਕਾਰ ਧਿਆਟੈ ਸਤਿਗੁਰ ਸਿੱਖ ਨਾਮ ਦਾਨ ਦੇ ਗੁਰ ਕਾ ਸਿੱਖ ਉਟਵਾਗੀ ਸਤਿਗੁਰ ਸਿੱਖ ਹਰਤ ਬਲ ਸਵਾਰ ਨਾਨਕ ਸਤਿਗੁਰ ਸਿੱਖ ਜੀ ਅਨਾਥ ਸੁਮਾਰੈ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਗਿਆ ਕਾ ਮਨ ਮਹਸਾ ਹੈ ਆਪ ਸਕਾਉ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਰਤਾ ਸਤਿ ਆਵੈ ਮਨ ਵਿਚੈ ਸਤਿਗੁਰ ਕੈ ਪਾਦ ਤਿਸ ਸੇਵਕ ਕੀ ਕਾਰਜ ਰਾਸ ਸੇਵਾ ਕਰ ਦੋਇ ਨਿਹ ਕਾ ਮੀ ਦਸ ਕਹੋ ਤੁ ਪ੍ਰਭ ਸੁਆਮੀ ਆਪਣੀ ਕਿਰਪਾ ਜਸਾ ਕਰੀ

ਮਹਿ ਠਾਂਡ ਵਰਤਾ ਜਾਂਦੀ ਪੈ ਦੁੱਖ ਨਾਠੀ ਪਾਏ ਜਨ ਮਨ ਕਿਉਂ ਮਿਟ ਜਾਂਦੀ ਅਸੀਂ ਸਾਧ ਗੁਰੂ ਨਬਦੀ ਅਸੇ ਪਾਓ ਚੂਕਾ ਨਿਰਪਾ ਹੋਈ ਬਸ ਸਗਲ ਵਿਆਦ ਮਨ ਦੀ ਖੈ ਨਸੇ ਜਿਸ ਦਾ ਸਾਧਨ ਕਿਰਪਾ ਧਾਰੀ ਸਾਸਨ ਜਪ ਨਾਮ ਵਰਾਰੀ ਸੇਤ ਪਾਈ ਚੂਕੇ ਭ੍ਰਮ ਗਾ ਬਨ ਸੁਨ ਨਾਨਕ ਹਰ ਹਰ ਜਸ ਰਾਮ ਨਿਰਗੁਣਾ ਸਰਗੁਣ ਕੀ ਉਹੀ ਕਲਾ ਤਾਰ ਜਿਨ ਸਗਲੇ ਮੋਹੀ ਆਪਣੇ ਚਰਤ

ਮੁਖਤਿਆਵ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਾਰਾ ਪ੍ਰਭ ਨਿਤ ਨੀਤ ਏਕ ਕੋਟ ਏਕ ਆਧਾਰ ਨਾਨਕ ਵੰਗਨਾ ਪ੍ਰਭ ਸਾਰ ਪ੍ਰਭ ਦ੍ਰਿਟ ਮਹਾ ਸੁਭ ਯਾਰਾ ਪਵ ਬੇਲਾ ਕੋਇ ਜਿਨ ਚਾਖਿਆ ਸੀ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੁਲਾ ਨ ਸੁਭਰ ਪਰੇ ਪ੍ਰੀਮ ਰਸ ਰੰਗ ਬੁਜਾ ਚਾਉ ਸਾਧਕ ਸੰਗ ਪਰੇ ਸਰਨਾ ਸਭ ਤਿਆਗ ਅੰਤਰ ਪ੍ਰਕਾਸ ਆਨੰਦ ਲਿਵਲਾ ਗੁੜ ਪਾਗ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਕਿਉਂ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਵਤ ਲਈ ਜਨਕ ਪ੍ਰਭ ਹੋਏ ਉਦਾ ਯਾਰ ਸੇਵਕ ਕਿਉਂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਰਨ ਦੂਖ ਪ੍ਰਭ ਗਇਆ ਇਸ਼ਕੁਨ ਸਰਦਾ ਸਾਹਿਬ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧ ਤਿੰਨ ਲਿਆ ਮਿਲਾਇਆ ਨਾਨਕ ਭਗਤੀ ਨਾਮ ਸਮਾਈ ਸੋ ਕਿਉਂ ਬਿਸਰੈ ਜਕਾਰ ਨ ਪਾਨ ਸੁਖ ਬਿਸਰੈ ਜਗੀਆ ਜਨ ਸੁਖ ਬਿਸਰੈ ਜਨ ਸਾਹਿਬ ਕੇਸ ਦੀਆ ਸੁਖ ਬਿਸਰੈ ਜੀਵਨ ਜੀਆ ਸੁਖ ਬਿਸਰੈ ਜਗਨ ਮਹਾਰਾਖ ਗੁਰਪ੍ਰਸਾਦ ਕੋ ਬਿਰਲਾ ਲਾਖ ਹੈ

ಮುಗಿಯುತ್ತ ಅವನ ಎರಡು ಗುಣಿಯಾಗುತ್ತ.

ਜਨ ਪਾਇ ਸੂ ਸਮ ਦਰਸਿਤਾ ਤੁ ਕਬੀਰਤਾ ਨਾਨਕ ਸਭ ਸ੍ਰੇਸ਼ਟ ਕਾ ਜੀਵਤਾ ਜੀ ਅਜੰਤਰ ਸਭ ਤਾਕਹਾਤ ਦੀਨ ਦਯਾਲ ਅਨਾਥ ਪਨਾਥ ਜਿਸ ਰਾਖਤ ਹੋਇ ਨ ਭਾਰ ਸੁਮੁਆ ਜਹ ਮਨਹ ਬਸਾਰਾ ਤਹਤਾ ਜਬਰ ਕਹ ਪੁਜਾਇ ਸਭ ਸ੍ਰੀ ਕ ਨਿਰੰਜਨ ਰਹਿ ਜੀ ਅਕੀ ਜੁਗਤ ਜਾਕ ਸਭ ਹਾਥ ਅੰਤਰ ਬਹਿਰ ਜਨ ਸਾਧ

ਪੂਰੇ ਗੁਰਪੁਰੀ ਦੀਖਿਆ ਜਹਨ ਵਸਤ ਸਾਜ ਪ੍ਰੀਖਿਆ ਮੰਤ ਨਾਮ ਜਪ ਹਰੇ ਬਿਲਾਇ ਦੁਖ ਦਰਦ ਮਨ ਤੇ ਪਾਵ ਜਾਏ ਸਚ ਵਾਹ ਪਾਰ ਕਰਹ ਵਾਹ ਪਾਰ ਦਰਗਹਿ ਬਹਿ ਤੁਮਾਰੀ ਏਕਾ ਟੇਕ ਰਖੋ ਮਨ ਵਾਹਿ ਨਾਨਕ ਵਹ ਮਾਇਆ ਵਹਿ ਜਾਹਿ ਤਿਹ ਤੇ ਦੂਰ ਕਹਾਂ ਕੋ ਜਾ

ਉਤ ਜਾਗ ਦ੍ਰਿਸ਼ਟ ਦਰਸਨ ਵੇਖਦਾ ਉਦਰਤ ਸ੍ਰਿਸ਼ਟ ਤਨ ਕੁਮ ਜਾਗਿਆ ਅਨੂਪ ਸਫਲ ਦਰਸਨ ਸੁੰਦਰ ਹੈ ਰੂਪ ਧਾਨ ਸੇਵਾ ਸਿਉਕ ਪ੍ਰਵਾਨੰਦ ਜਮ ਪ੍ਰਪਦਾ ਮਨ ਵਾਸਾ ਸੋਤਨ ਹਾਲ ਤਾਕਨ ਕਨਾਵਤ ਕਾੜ ਅਮਰ ਪਾਇ ਅਮਰ ਪਦ ਪਾਇ ਸਾ ਸੰਗਨਾਨ ਕਰ ਦਿਆ ਸਰੋਕ ਗਿਆਨ ਅੰਜਨ ਗੁਰ ਦਿਆ ਗਿਆਨ ਅਨੰਦ ਦੇਰ ਵਿਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ

ਜੈਸੀ ਆਗਿਆ ਤੈਸਾ ਕਰਮ ਪਾਵਣ ਪਾਣੀ ਵੈ ਸੰਦਰ ਮਹਿ ਚਾਰ ਕੁੰਟ ਦਹਿ ਦਿਸਰੇ ਸਮਾਹਿ ਦੇ ਤੇ ਬੇਨਨ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੀਰ ਪ੍ਰਾਨ ਸਿਮਰਤ ਮੈਂ ਦੀਪ ਸਸੀ ਅਰਸੂਰ ਨਖਿਆ ਤਰਮਹੀ ਬਾਣੀ।

देह पावत ही कंकार करा दक्षिण जाय देह पावत हृदय मराय

सुकहुँ टल गुर सेवियै।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਏ

ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕਹਿ ਨਾਇ ਕਰੀ ਜੇਤੀ ਸਿੱਠ ਉਪਾਈ ਵੇਖਾ ਵਿਣ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਚ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ

ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਾਗਣਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਅਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਤੀਰਥ ਤਪ ਦਇਆ ਦਾਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਾਲ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੁਬੇਲਾ ਵਖਤ ਕਮ

ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪ ਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਸ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਾਣਿਕ ਵਾਤ ਸਹਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸਮਣ ਹੋਣਾ ਵੀਸਰੈ ਹੈ ਅੰਤ ਨਾ ਸਿੱਤੀ ਕਹਨ ਨਾਯੰਤ ਅੰਤ ਨਾ ਕਰਣੈ ਦੇ ਨਾਯੰਤ ਅੰਤ ਨਾ ਵੇਖਣ ਸੁਣਨ ਨਾਯੰਤ ਅੰਤ ਨਾ ਜਾਪੈ ਕਿਆ ਮਨਮੰਤ

ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਊਚਾ ਥਾਉ, ਉੱਚੇ ਉੱਪਰ ਊਚਾ ਨਾਉ, ਏਵੜ ਊਚਾ ਹੋਵੈ ਕੋਏ, ਤੇ ਸੂਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ।

ਵਾਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੀਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਗਈ ਕੇ ਜਿਸਨੋ

ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਹਿ ਆਦੇਸ ਆਦੇ ਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਉ ਲੱਖ ਹੋਹੈ ਲੱਖ ਹੋ ਬਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤਰਾ ਹੈ ਪਦ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ

ਤਾਂ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ। ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉੱਥੈ ਪਾਏ। ਨਾਨਕ ਗਿਆ ਜਾਪੈ ਜਾਏ।

ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਬ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੈ ਤਾਂ ਕੇ ਰੂਪ ਨਾ ਕਥਨੇ ਜਾਹੈ ਨਾ ਉਹੈ ਮਰਹੈ ਨਾ ਠਾਗੇ ਜਾਹੈ ਜਿਨ ਕੈ ਰਾਮ ਵਸੈ ਮਨ ਮਾਹੈ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਾਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰ ਜਿਸਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਣ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਹਿਣੇ ਅਰ ਵਰਨ ਜਾਤ ਅਰ ਪਾਤ ਨਹਿੰਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੁਆ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ। ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ। ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ। ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ। ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤੁ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ। ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤੁ ਅਜਬੇ ਆਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ। ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ। ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ। ਨਮਸਤਸਤੁ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਣਵੇ। ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ। ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ। ਨਮੋ ਸਰਬ ਧੰਦੇ ਨਮੋਸਤੁ ਵੰਦੇ ਨਮਸਤੰਗ ਨਿਰਸਾਖੇ ਨਮਸਤੰਗ ਨਿਰਵਾਖੇ। ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ। ਨਮਸਤਸਤੁ ਰਾਗੇ ਨਮਸਤੰਗ ਸੁਹਾਗੇ। ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ। ਨਮੋ ਜੋਗ ਜੋਗੇ ਨਮੋ ਭੋਗ।

ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ। ਨਾਮ ਕਾਮ ਬੀਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬਮਾਨ ਸਰਬਤਰਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ।

ਨਾ ਜਾਤ ਪਾਤ ਸੋ ਜਾਨੈ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾਪੈ ਜਹਿ ਜਾਪ ਆਦਿ ਦੇਵ ਨਾਦ ਮੂਰਤ ਥਾਪਿਓ ਸਭੈ ਜਹਿ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਅਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਵਗਣਤਾ ਸਰਵਹਣਤਾ ਸਰਵ ਤੇ ਅਣਭੇਖ ਸਰਵ ਸ਼ਾਸਤ੍ਰਣਾ ਜਾਣਹੀ ਜਹਿ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤ੍ਰ ਨ ਆਵਹੀ ਵਹ ਚਿਤ ਮਧੁ ਭਾਰਸ਼ੰਦ ਤਵਾ ਪ੍ਰਸਾਦ ਗੁਣਗਣ ਉਦਾਰ ਮਹਿਮਾ ਪਾਰ ਅਸਨ ਅਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ ਆ ਜਾਣ ਬਾਹੋ ਸਾਹਾਣ ਸਾਹੋ ਰਾਜਾਨ ਰਾਜ ਭਾਨਾਣ ਭਾਣ ਦੇਵਾਣ ਦੇਵ ਉਪਮਾ ਮਹਾਨ

ਪ੍ਰਚੰਡ ਮਿਥਗਤ ਅਖੰਡ ਅਲਿਸ਼ਯ ਕਰਮ ਅਦ੍ਰਿਸ਼ਯ ਧਰਮ ਸਰਬਾ ਪਰਨਾਡੈ ਅੰਡੰਡ ਪਾਡੈ ਚਾਚਰੀ ਛੰਦ ਚਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਆਦੀ ਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥਤੇ ਕਹਿਆ ਸ਼ਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਭਤੂਤ ਵਰਨੈ ਕਿਆ ਵਿਭੂਤ ਕਰਨੈ ਕਿਆ ਰਾਜੰਗ ਪ੍ਰਭਾ ਹੈ ਕਿਆ ਧਰਮੰਗ ਤੁਝਾ ਹੈ ਕਿਆ ਸੋਗ ਵਰਨੈ ਕਿਆ ਸਰਬਾ ਭਰਨੈ ਕੈ ਜਗਤੰ ਕ੍ਰਿਤੀ ਹੈ ਕੈ ਛਤਰੰਗ ਛਤਰੀ ਹੈ ਕੈ ਬ੍ਰਹਮੰਗ ਸਰੂਪ ਹੈ ਕੈ ਅਨੁਭਵ ਅਨੂਪ ਹੈ ਕੈ ਆਦ ਦੇਵ ਹੈ ਕੈ ਆਪ ਭੇਵ ਹੈ ਕੈ ਚਿਤਰੰਗ ਵਿਹੀਨ ਹੈ ਕੇ ਕੈ ਅਧੀਨ ਹੈ ਕੇ ਰੋਜੀ ਰਜਾ ਕੈ ਰਹੀਮੇ ਰਿਹਾ ਕੈ ਕੇ ਪਾਕ ਬੇਐਬ ਹੈ ਕੇ ਗੈਬੁਲ ਗੈਬ ਹੈ ਕੈ ਫੁੱਲ ਗੁਣਾ ਹੈ ਕੈ ਸਾਹਣ ਸਾਹ ਹੈ ਕੇ ਕਾਰਨ ਕੁਣਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਬੰਕਲੀ ਹੈ ਕੇ ਸਰਬੰਗਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਕੇ ਸਰਬਤਰ ਭਾਉਣਾ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਕ ਹਲੀਮੈ ਕੇ ਪਰਮੰਕ ਫਹੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰੁਜੂ ਹੈ ਹਾਮੇ ਸਲਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤੁਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੋਭੰ ਸਰਵਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕਿਨਰਕੰ ਪ੍ਰਣਾਸ ਹੈ ਪਿਥੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ। ਸ਼ਰਾਵਕ ਸੁੱਧ ਸਮੂਹ ਸਿਧਾਣ ਕੇ, ਦੇਖ ਫਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖਿਅਤ ਪ੍ਰਾਣਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗੁਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਹੋ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜ ਧੋਲ ਮ੍ਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ, ਸ੍ਰੀਪਾ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਿਸਿੱਖ ਹੈ, ਵੇਦ ਪੁਰਾਣ ਕਤੇਬ ਗੁਰਾਣ, ਜੀਮੀਨ ਜਮਾਨ ਸਬਾਣ ਕੇ ਪੇਖੈ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਨਾਹ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਹਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਨ ਮਲੈਂਗੇ, ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਧਾਨ ਚਲੈਂਗੇ। ਵੀਰ ਅਪਾਰ ਵੱਡੇ ਬਰਿਆਰ, ਅਵਿਚਾਰ ਹੈ ਸਾਰ ਕੀ ਧਾਰ ਪਛਾਇਆ, ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਣ ਕੇ ਮਾਨ ਮਲਿਆ, ਗਾੜੇ ਗੜਾਣ ਕੇ ਤੋੜ ਨਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਜਾ ਚਿਕ ਅਨੇਕ ਸੋ ਏਕ ਦਵਈਆ। ਦਾਨਵ ਦੇਵ ਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਰਾ ਧਪ, ਜੌਂ ਤ੍ਰਿਲੋਕ ਰਾਜ ਕਰੇਂਗੇ, ਕੋਟ ਸਨਾਨ ਗਜਾਦ ਗਦਾਨ, ਅਨੇਕ ਸੁ ਅੰਬਰ ਸਾਜ ਬਰੈਂਗੇ। ਬ੍ਰਹਮ ਮਹੇਸ਼ਰ ਬਿਸਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸ ਹੈ, ਪਗ ਤੇ ਨਰ ਫੇਰ ਨਾ ਦੇਹ ਧਰੈਂਗੇ। ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੈ ਬੈਠ ਰਹਿਓ ਪਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਵਾਸ ਕੀਓ ਵਿਖਿਆਣ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹਾਉ ਸੁਨ ਲਿਹੋ ਸਪੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ, ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ। ਕਉ ਬਤਾਨ ਕੋ ਪੂਜਿਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ।

ਪੂਜਨ ਤਾਇਓ ਕੂਰ ਕਿਰਿਆ ਦਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਉ ਪਈ ਅਮਰੀ ਕਰੋ ਹਾਸ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਭਾਤੈ ਮੋਹੇ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰਿਐ ਸਭ ਪੈਰਨ ਕਉ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੈਂ ਛਾੜ ਕੋਈ ਅਵਰਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਤੈ ਮੁਝੈ ਉਭਰਿਆ ਮਨ ਕਾਲਕਾ ਤ੍ਰਾਸ ਨੇ ਵਰਿਆ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਮਣ ਕੇ ਹੰਤਾ ਤੁਮ ਹੋ ਬੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਨਤ ਭੇਦ ਭੇਦ ਅਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦਿ ਅਨੀਰ ਅਨਾਦਿ ਅਸੰਭ। ਤਾਕਾ ਮੂੜਿ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ, ਤਾ ਕਉ ਕਰ ਪਾਹਣਿ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡ ਜੇਰ ਸੇ ਤਜਕੀਨੀ, ਉਤਭੁਜ ਖਾਣ ਬਹੁ ਰਚਦੀਨੀ, ਕਹੋਂ ਬੂੜ ਰਾਜਾ ਹੈ ਬੈਠਾ, ਕਹੋਂ ਸਿਮਟ ਭਇਓ ਸੰਕਰ ਕੈਠਾ। ਸਿਗਰੇ ਸੇਠ ਦਿਖਾਏ ਚਮ ਭਵ, ਆਜੁਗਾ ਸਰੂਪ ਸਯਮ ਭਵ, ਅਵਰਸ਼ਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ, ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕੇ ਕਾਰ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੈ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹੋ। ਰਿਦ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸ਼ੈ ਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਰੂਪ ਨਤ ਸਹਿ ਬਿਆਪਤ ਕੋਈ, ਅੜਿਲ ਸੁਨੈ ਗੁੰਗ ਜੋ ਯਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਤ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵਏ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਏ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਦਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਣਵਾਰੀਆ। ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨ ਕਾ ਮੋਹੋਂ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕੇ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਧਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮਨਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਦ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਾਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖੈ ਹੈ ਤਾਂ ਵੇਖੈ ਹੈ, ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇ ਉਪਾਏ, ਕਵੇਖ ਪਰਸਣ ਆਇਆ। ਲਵ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖ ਮਾਰਗ ਚੱਲਣਾ, ਲਵ ਲੋਭ ਅਹੰਕਾਰ ਤਾਂ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਦ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।
ਜਿਉ ਤੂੰ ਚਲਾਹੈ ਤਿਵ ਚੱਲਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੈ ਤਿਵੈ ਚੱਲਹੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਇਹੈ, ਸੇ ਹਰਿ ਹਰਿ ਸਦਾ ਧਿਆਵਹੇ। ਜਿਸਨੋਂ ਕਥਾ ਸੁਣਾਇਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਿਤ ਸੰਗਤ ਸਬਾਈਆ। ਕਹਦੇ ਪੁਇਤ ਸੁਣਦੇ ਪੁਇਤ, ਸੇ ਪੁਇਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ ਬਿਨ ਸਹਜੈ, ਸਹਸਾ ਨਾ ਜਾਏ ਨਹਿ ਜਾਏ, ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਸਾ ਇਵ ਜਾਏ। ਜੀਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉਹ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰਹਿ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਉਹ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉਹ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਉਹ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਣਿਆ ਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ, ਗੁਰੂ ਬਾਜ ਹੋ ਤਤੈ ਸਾਰ ਨ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ ਜਿਸਨੋ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ, ਏ ਵਰਦਾਤਾ ਜੇ ਅਗਣ ਮਹਿ ਆਹਾਰ ਪਹੁੰਚਾ ਵਏ, ਉਸ ਨੂੰ ਕਿਹੋ ਪੋਹੈ ਨਾ ਸਕੀ ਜਿਸਨੋਂ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਕੋ ਜੇਹੀ ਕਰਤੈ ਖੇਰ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮਹੋਂ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ।
ਹਰਿ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌ ਪੀਐ ਵਿੱਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰਿ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਹੋ ਜੀਓ ਹੋ ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ, ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨ ਸਖੀਏ ਸੋਗ ਦੂਖ ਨਾ ਵਿਆ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ, ਹਰ ਬਿਣੇ ਅਵਰ ਨਾ ਦੇਖੋ ਕੋਈ, ਹਰ ਬਿਣੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਣੇ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ, ਸੱਚ ਹੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤਿਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ, ਸੱਚ ਹੈ ਸੁਣਨੈ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ ਇਕਨਾ ਦਸਵਾਂ ਦੁਆਰ ਦਿਖਾਇਆ, ਕਹਿ ਅਨੇਕ ਰੂਪ ਨਾਉ ਨਵ ਨਿਦ ਤਿਸਦਾ ਅੰਤ ਨ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ, ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀ ਆ ਮਹਾਰਾਜ ਜੀਓ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ

राम भगत नह किन्ने, गुरु तेग बहादुर पातशाह महाराज अज दे हुक्मनामे दे विच ये बख्शिश कर रहे हैं। मन नू किवें एकागर करना है, ते जिहड़ी एकाग्रता है वो बनी रहे, मन दा टिकाओ बनिया रहे, मन दी सहजता बनी रहे, जिहड़ा नाम रूपी रंग हमेशा ही चढ़िया रहे। आपां गुरु घर आउंदे हाँ, बाणी पढ़ते हाँ, सिमरन दे विच जुड़ते हाँ, मन दा टिकाओ बन जाता है, मन आनंदमयी बन जाता है, मन दी सहज दी अवस्था बन जाती है। ये अवस्था सदा किवें बनी रहेगी, अज दे हुक्मनामे विच महाराज बख्शिश कर रहे। पातशाह कहिंदे ने ओ कर्म ना करिया कर, जिहड़े कर्म करन दे नाल हे इंसान जिहड़ा तेरा मन है ना वो खिंड जांदा। कुमत दा अर्थ है भैड़ी मत, गुरमत दा अर्थ है गुरमत गुरु दी मत। पातशाह कहिंदे ने हे मन केड़ी भैड़ी मत तू ग्रहण कर रहा। भैड़ी मत की है? परदारा निंदिया, ये भैड़ी मत है। पातशाह कहिंदे ने जदों तेरा ध्यान पराई स्त्री वल जा पराए मर्द वल जाएगा, फिर होएगा कि तेरे मन का टिकाओ खत्म हो जाएगा, मन खिंड जाए, बेकारी हो जाए। जदों रसना दे नाल किसे नू माड़ा बोल बोलेगा, किसे दी निंदिया करेगा, पातशाह कहिंदे ने जदों फिर बाणी पढ़न बैठेगा ना, रसना दे नाल जेदी निंदिया कीती है, जेनू माड़ा बोलिया है, तेरे ध्यान दे विच फिर वो हिरदा आएगा। क्यों? ये रसना दे नाल जो भी बोल बोलिया जांदा है, बोले हुए बोल दा असर जेड़ा है गुरु तेग बहादुर महाराज कहिंदे ने वह मन ते हुंदा। किसी नू माड़ा बोल बोल दिता, जद फिर तू सिमरन दे विच बैठेगा, फिर तेरे ध्यान दे विच रब नहीं आएगा, वह इंसान आएगा सामने। बोले हुए बोल हिरदे विच घर कर जाते ने, वह जद रब रब करन बैठेगा, बाणी पढ़न बैठेगा, फिर वह इंसान का हिरदा, इंसान तेरे तेरी सोच विच वह आएगा। गुरु तेग बहादुर महाराज जी कहिंदे ने ख्याल कर लई वेखी किते रब दी भगती विच बैठा है, सिमरन दे विच बैठा है, तेरा जेकर ख्याल रब दे चरणा नाल ना जुड़िया, सुआसा रूपी पूंजी खत्म हो गई, इस संसार तो चले गया, ध्यान जिथे जुड़िया होएगा तेनू उथे दी जोन प्राप्त हो जाएगी। आखो सतनाम। अंतकाल नारायण सिमरै, तेरा हिरदा उस परमात्मा दे चरणा नाल जुड़िया रहे, जदों बाणी पढ़न बैठे तेरा ध्यान गुरु ग्रंथ साहिब पातशाह महाराज जी दे चरणा नाल जुड़े,
ਇਸ ਕਰਕੇ ਹਮੇਸ਼ਾ ਹੀ ਇਸ ਰਸਨਾ ਤੋਂ ਗੁਰੂ ਗੁਰੂ ਹੀ ਜਪਿਆ ਕਰ। ਇਸ ਰਸਨਾ ਤੋਂ ਇਹੋ ਜਿਹਾ ਬੋਲ ਨਾ ਬੋਲੀ ਕਿ ਤੇਰੀ ਜਿਹੜੀ ਸੁਰਤ ਹੈ ਨਿਰੰਕਾਰ ਨਾਲੋਂ ਟੁੱਟ ਜਾਵੇ। ਪਾਤਸ਼ਾਹ ਕਹਿੰਦੇ ਨੇ ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕਿੰਨੀ। ਭਾਵੇਂ ਰਸਨਾ ਦੇ ਨਾਲ ਰੱਬ ਰੱਬ ਕਰ ਰਿਹਾ ਹੈ, ਪਰ ਹਾਜ਼ਰੀ ਤਾਂ ਜੋ ਮਨ ਦੇ ਵਿੱਚ ਸੋਚ ਚੱਲ ਰਹੀ ਹੈ, ਜੋ ਵਿਚਾਰ ਚੱਲ ਰਹੇ ਨੇ, ਅਸਲ ਵਿੱਚ ਤਾਂ ਰਸਨਾ ਹੀ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ, ਮਨ ਤਾਂ ਕੁਛ ਹੋਰ ਹੀ ਕਹੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਡਾਕਟਰ ਕਹਿੰਦਾ ਹੈ ਆਹ ਦਵਾਈ ਖਾ ਇਸ ਤਰ੍ਹਾਂ ਤੇਰਾ ਇਲਾਜ ਹੋਏਗਾ, ਆਹ ਦਵਾਈ ਖਾ ਇਸ ਤਰ੍ਹਾਂ ਤੇਰਾ ਇਲਾਜ ਹੋਏਗਾ, ਅਤੇ ਆਪਾਂ ਕਹਿੰਦੇ ਭਾਈ ਪਰਹੇਜ਼ ਕੀ ਕਰਨਾ ਹੈ। ਪਰਮਾਤਮਾ ਦੇ ਮਾਰਗ ਦੇ ਉੱਤੇ ਚੱਲਦੇ ਨੇ ਜਿਹੜੇ ਹਿਰਦੇ, ਬਾਣੀ ਪੜ੍ਹਦੇ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਪਰਹੇਜ਼ ਦੱਸ ਰਹੇ ਨੇ, ਭਾਈ ਇਹ ਪਰਹੇਜ਼ ਕਰਨੇ ਨੇ ਤਾਂ ਤੇਰੀ ਸੁਰਤ ਨਿਰੰਕਾਰ ਨਾਲ ਜੁੜੇ। ਤਾਂ ਤੈਨੂੰ ਬਾਣੀ ਦਾ ਰਸ ਆਏਗਾ, ਨਹੀਂ ਤਾਂ ਮਹਾਰਾਜ ਜੀ ਨੇ ਲਿਖ ਦਿੱਤਾ ਹੈ ਰਾਮ ਭਗਤ ਨਹਿ ਕਿੰਨੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਾਜੀ ਨੂੰ ਕਹਿ ਰਹੇ ਸਨ, ਨਵਾਬ ਨੂੰ ਕਹਿ ਰਹੇ ਸਨ, ਤੁਹਾਡੇ ਨਾਲ ਨਵਾਜ਼ ਕਿਵੇਂ ਪੜ੍ਹ ਲਈਏ, ਤੁਸੀਂ ਤਾਂ ਆਪ ਨਹੀਂ ਸੀ ਪੜ੍ਹਦੇ। ਨਹੀਂ ਜੀ ਨਹੀਂ, ਅਸੀਂ ਤਾਂ ਬੈਠੇ ਸੀ, ਮੱਥਾ ਵੀ ਟੇਕਿਆ, ਨਵਾਜ਼ ਵੀ ਪੜ੍ਹੀ ਹੈ। ਮਹਾਰਾਜ ਜੀ ਕਹਿੰਦੇ ਤੁਹਾਡਾ ਤੁਸੀਂ ਬੈਠੇ ਸੀ, ਵੇਖਣ ਨੂੰ ਅੱਖਾਂ ਮੀਚੀਆਂ ਹੋਈਆਂ ਸਨ, ਪਰ ਤੁਹਾਡਾ ਸਾਰਾ ਧਿਆਨ ਕਿਤੇ ਘੋੜੇ ਵੇਚ ਰਿਹਾ ਹੈ, ਕਿਤੇ ਮਨ ਦੇ ਵਿੱਚ ਇਹ ਹੈ, ਕਿਤੇ ਉਹ ਜਾਨਵਰ, ਕਿਤੇ ਖੂਹੀ ਦੇ ਵਿੱਚ ਉਹ ਜਾਨਵਰ ਦੇ ਬੱਚੇ ਨਾ ਡਿੱਗ ਜਾਣ। ਸਾਰੀ ਨਵਾਜ਼ ਦੇ ਵਿੱਚ ਤਾਂ ਤੁਸੀਂ ਘੋੜੇ ਵੇਚ ਹੀ ਗਏ, ਨਵਾਜ਼ ਤਾਂ ਪੜ੍ਹੀ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਇਹ ਇਨਸਾਨ ਮਨ ਰੇ ਕੌਣ ਕੁਮਤ ਤੈਲੀਨੀ।

ਪਰਮਾਤਮਾ ਦੀ ਭਗਤੀ ਤਾਂ ਕੀਤੀ ਨਹੀਂ, ਹਮੇਸ਼ਾ ਹੀ ਧਿਆਨ ਤੇਰਾ ਬਾਹਰਲੇ ਪਾਸੇ ਭੱਜਿਆ ਫਿਰ ਰਿਹਾ ਹੈ, ਹਮੇਸ਼ਾ ਹੀ ਰਸਨਾ ਨਿੰਦਿਆ ਹੀ ਕਰੀ ਜਾਂਦੀ ਹੈ, ਪਾਤਸ਼ਾਹ ਕਹਿੰਦੇ ਨੇ ਨਾ ਕਰਿਆ।

ਅੰਤ ਸੰਗ ਕਾਹੂ ਨਹੀਂ ਦੀਨਾ ਆਪ ਬਿਰਥਾ ਆਪ ਬੰਧਾਇਆ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ ਤੈਨੂੰ ਮਨੁੱਖਾ ਜਨਮ ਦੀ ਬਖਸ਼ਿਸ਼ ਹੋਈ ਹੈ। ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ ਹੈ? ਮਨੁੱਖਾ ਜਨਮ ਦੇ ਵਿੱਚ ਆ ਕੇ ਮੁਕਤੀ ਦਾ ਮਾਰਗ, ਮੁਕਤ ਹੋਣਾ ਹੈ, ਇਸ ਕਰਕੇ ਮਿਲਿਆ ਕਿ ਤੂੰ 84 ਲੱਖ ਜੂਨਾਂ 'ਚੋਂ ਮੁਕਤ ਹੋ ਜਾਵੇਂ, ਮੁੜ ਕੇ ਇਹ ਗੇੜ ਸ਼ੁਰੂ ਨਾ ਹੋਵੇ। ਅਤੇ ਪਾਤਸ਼ਾਹ ਕਹਿੰਦੇ ਨੇ, ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਹੋ ਧਾਇਆ। ਸਾਰਾ ਜੀਵਨ ਦੁਨਿਆਵੀ ਧਨ ਇਕੱਠਾ ਕਰ ਦੇਣ ਲੰਘਾ ਦਿੱਤਾ, ਰੱਬ ਦੇ ਮਾਰਗ 'ਤੇ ਤਾਂ ਚੱਲਿਆ ਹੀ ਨਹੀਂ। ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਐਵੇਂ ਆਪਣੇ ਆਪ ਨੂੰ ਪਾਤਸ਼ਾਹ ਕਹਿੰਦੇ ਨੇ ਬੰਨ੍ਹ ਕੇ ਰੱਖਿਆ ਹੋਇਆ ਹੈ, ਬਿਨਾਂ ਕਿਸੇ ਗੱਲ ਤੋਂ ਆਪਣੇ ਮਨ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਅੰਤਿਮ ਸਮੇਂ, ਜਦੋਂ ਤੇਰਾ ਅੰਤਿਮ ਸਮਾਂ ਆਉਣਾ ਹੈ ਨਾ, ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ।

ਨਾ ਬਾਣੀ ਪੜ੍ਹੀ, ਨਾ ਸੇਵਾ ਕੀਤੀ, ਨਾ ਹਿਰਦੇ ਵਿੱਚ ਗੁਰੂ ਦਾ ਗਿਆਨ ਪ੍ਰਗਟ ਹੋਇਆ। ਰੱਬ ਤੇਰੇ ਅੰਦਰ ਵੱਸਦਾ ਸੀ, ਘੱਟ ਹੀ ਮਾਹੇ ਨਿਰੰਜਨ, ਤੇਰੇ ਤੈ ਖੋਜਤ ਉਦਿਆਨਾ, ਉਹਨੂੰ ਬਾਹਰ ਹੀ ਲੱਭਦਾ ਫਿਰੀ ਜਾਂਦਾ।

ਪਾਤਸ਼ਾਹ ਕਹਿੰਦੇ ਨੇ ਕਈ ਜਨਮ ਹੋ ਗਿਆ ਤੈਨੂੰ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੋ ਰੰਗਾ। ਜਿਹੜੀ ਤੇਰੇ ਮਨ ਦੀ ਇਕਾਗਰਤਾ ਹੈ ਨਾ, ਇਹ ਬਣੀ ਨਹੀਂ, ਉਹ ਇਕਾਗਰਤਾ ਨਾ ਬਣ ਕਰਕੇ ਮਨ ਖਿੰਡਿਆ ਰਿਹਾ। ਮਨ ਖਿੰਡਣ ਦੇ ਨਾਲ ਜਦੋਂ ਵੀ ਮਨੁੱਖਾ ਜਨਮ ਮਿਲਿਆ, ਜੂਨਾਂ ਵਿੱਚ ਭਟਕਦਾ ਰਿਹਾ, ਕਈ ਜਨਮ ਲੰਘ ਗਏ। ਪਾਤਸ਼ਾਹ ਕਹਿੰਦੇ ਅਰਦਾਸ ਕਰਿਆ ਕਰ, ਬਹੁਤ ਜਨਮ ਬਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਪਾਤਸ਼ਾਹ ਕਹਿੰਦੇ ਨੇ ਇਹੋ ਜਿਹੀ ਮਤ, ਇਹੋ ਜਿਹਾ ਗਿਆਨ, ਇਹੋ ਜਿਹੀ ਸੋਝੀ ਤੂੰ ਪਾਈ ਨਹੀਂ ਜਿਹਦੇ ਕਰਕੇ ਤੇਰਾ ਮਨ ਅਸਥਿਰ ਹੋ ਜਾਵੇ, ਟਿਕ ਜਾਵੇ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਆਖਰੀ ਪੰਕਤੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਮਨੁੱਖਾ ਜਨਮ ਮਿਲ ਗਿਆ ਹੈ ਉਸ ਪਰਮਾਤਮਾ ਨੂੰ ਪਾਉਣ ਦੇ ਲਈ, ਅਤੇ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਉਸ ਮਾਲਕ ਦੀ ਭਗਤੀ ਕਰਕੇ ਰਸਨਾ ਦੇ ਨਾਲ ਰੱਬ ਰੱਬ ਕਰਿਆ ਕਰ, ਬਾਣੀ ਪੜ੍ਹ ਕੇ। ਮਾਨਸ ਦੇ ਪਾਏ ਪਦ ਹਰ ਭਜ, ਮੁਕਤੀ ਦਾ ਮਾਰਗ ਪਾ ਲੈ। ਇਹ ਸੀ ਅੱਜ ਦੇ ਹੁਕਮਨਾਮੇ। ਮਨ ਰੇ ਕੌਣ ਕੋ ਮਤ ਤੈਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ। ਸਤ ਸੰਗਤ, ਬਾਣੀ ਪੜ੍ਹ ਕੇ ਸਿਮਰਨ ਦੇ ਵਿੱਚ ਜੁੜ ਕੇ ਜਿਹੜਾ ਮਨ ਦਾ ਟਿਕਾਓ, ਇਹ ਮਨ ਦਾ ਆਨੰਦ ਬਣਦਾ ਹੈ ਨਾ, ਇਹਨੂੰ ਸਾਂਭ ਕੇ ਰੱਖਣਾ ਵੀ ਬਹੁਤ ਵੱਡੀ ਖੇਡ ਹੈ। ਇਹ ਗਹਿਣਾ ਹੈ ਮਨ ਦਾ ਟਿਕਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਹੁਕਮਨਾਮੇ ਵਿੱਚ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੇ ਇਨਸਾਨ, ਰੱਬ ਨੇ ਤੇਰੀ ਝੋਲੀ ਦੇ ਵਿੱਚ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਗੁਰੂ ਨੇ ਕਿਰਪਾ ਕੀਤੀ ਹੈ, ਮਨ ਦਾ ਟਿਕਾਓ ਬਖਸ਼ਿਸ਼ ਕੀਤਾ ਹੈ। ਨਿੰਦਿਆ ਕਰ ਕਰਕੇ ਇਸ ਮਨ ਦੇ ਟਿਕਾਓ ਨੂੰ ਖਰਾਬ ਨਾ ਕਰਿਆ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸੂ ਜਥੇ ਪਾਸੋਂ ਮਾਸਾ ਦੀਵਾਰ ਦੇ ਕੀਰਤਨ ਸਰਵਣ ਕਰੀਏ ਜੀ, ਔਰ ਸੰਧਿਆ ਵੇਲੇ 4:30 ਤੋਂ 6 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ, ਔਰ ਆਉਣ ਵਾਲੀ 4 ਜੁਲਾਈ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਨਾਮ ਲਿਖਾਓ, ਗੁਰੂ ਵਾਲੇ ਬਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿ ਕਲਿਕ ਨਾਵੈ ਧਰਮ ਬਹਾਲਿਆ ਤੇ ਸੱਚੇ ਹੀ ਸੱਚ ਨਿਬੜਿਆ ਚੁਣ ਵਾਕੜੇ ਜੇ ਜਮਾਲਿਆ ਥਾਉ ਨ ਪਾਇਨ ਕੂੜਿਆ ਰਮਹ ਕਾਲੇ ਦੋਜਿਕ ਚਾਲਿਆ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ।

ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ।

ਐਵਰ ਚੱਲੈ ਲਖ ਦਰਿਆ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਹਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼।

0: ਕੀਤੀਆਂ ਕਨ ਕਹਾਣੀਆਂ ਕੀਤੀ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਰ ਬਾਜ਼ਾਰੀ ਬਾਜ਼ਾਰ ਮੈਂ ਕਿਟੇ ਬਾਜ਼ਾਰ ਗਾਵੇ ਰਾਜ ਰਾਣੀ ਬੋਲੇ ਅਲਪਤਾ ਲਟਕਿਆ ਕੇ ਮੁੰਦੜੇ ਲਟਕਿਆ ਕਿਹਾ ਜਿੱਤ ਤਨ ਪਈਏ ਨਾਨਕਾ ਸਿੱਤ ਨੂੰ ਵਿਸਾਰ ਗਿਆਨ ਗਲੀ ਢੂੰਡੀ ਕਿਸਨ ਕਰੜਾ ਸਾਰ ਕਰਮ ਰੇਤਾ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ
1: ਨਦਰ ਕਰੇ ਜੀ ਆਪਣੀ ਤਨ ਤਰੀ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ।

0: ਨੱਚਣ ਚਾਸੀ ਚਲੇ ਸਰੇ ਉੱਠ ਨਾ ਜਾਏ ਸਿੱਧ ਨੋਏ ਨੱਚਣ ਕੁਦਨ ਮਨ ਕਾ ਚਾਉ ਨਾਨਕ ਜਨਮਨ ਭਾਉ ਤਨ ਮਨ ਭਾਉ ਪੌੜੀ
1: ਨਾ ਉਤਰ ਨਿਰੰਕਾਰ ਹੈ ਨ ਲਿਆ ਨਿਰਕ ਨਾ ਜਾਈਏ ਜੀ ਆਪਣੇ ਸਭ ਤਿਸ ਦਾ ਦੇਖਾ ਜਾਇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ।

0: ਗੜ ਪਾਂਡੇ ਟਾਂਕੀਆ ਜਲਦੀ ਕਰੀ ਪਕਾਰ ਜਾਪੜੀ ਝੜ ਝੜ ਤੁਰੰ ਗਿਆ ਨਾਮ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ
1: ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਵ ਰੱਖਿਓ।

ਗਿਆ, ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ, ਹਉਮ ਵਿੱਚ ਮੋਆ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ, ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ, ਹਉਮ ਵਿੱਚ ਸਚਿਆਰ ਕੁੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ, ਹਉਮ ਵਿੱਚ ਨਰਕ ਸੁਰਗ ਅਵਤਾਰ, ਹਉਮ ਵਿੱਚ ਹੱਸੈ, ਹਉਮ ਵਿੱਚ ਰੋਵੈ, ਹਉਮ ਵਿੱਚ ਪਰੀਐ, ਹਉਮ ਵਿੱਚ ਤੋਵੈ, ਹਉਮ ਵਿੱਚ ਜਾਤੇ ਜਿਨ ਸੇ ਖੋਵੈ, ਹਉਮ ਵਿੱਚ ਮੂਰਖ, ਹਉਮ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉਮ ਵਿੱਚ ਮਾਇਆ, ਹਉਮ ਵਿੱਚ ਛਾਇਆ, ਹਉਮ ਮੈਂ ਕਰ ਕਰ ਜਨ ਤੇ ਉਪਾਇਆ, ਹਉਮੈ ਬੂਜੈ ਤਾਂ ਦਰ ਸੂਜੈ, ਗਿਆਨ ਵਿਹੂਣਾ ਕਥ ਕਥ

ਪੌੜੀ ਭਗਤ ਰਹਿਮਨ ਪਹਾਵਦੇ ਦਰਸੋਣ ਕੀਰਤ ਗਾਵਦੇ ਨਾਨਕ ਕਰਮ ਬਾਹਰੇ ਦਰ ਢੋਨਾ ਲਹਿਣੀ ਧਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਹੁੰਦਾ ਆਪ ਗਰਨਾ ਹਿੰਦੇ ਹੁਣ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾ ਹਿੰਦੇ ਤਿੰਨ ਮੰਗਾਂ ਜਿੱਤ ਜੇ ਧਿਆਇੰਦੇ ਤਿੰਨ ਮੰਗਾਂ ਜਿੱਤ ਜੇ

ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੁੜ ਵਰਤਿਆ ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਿਆ ਅਬ ਕਿਉਂ ਗਵੈ ਦਾਲ। ਜੇ ਕਹੋਏ ਤਾਂ ਗਵੈ ਰੁੱਤੀ ਹੁਰਤ ਹੋਏ, ਨਾਨਕ ਪਾਹ ਬਾਹਰਾ ਕੋਰੈ ਰੰਗ ਨਾ ਸੋਏ। ਪੈ ਵਿੱਚ ਖੁੰਭ ਚੜ੍ਹਾਈ ਹੈ ਸਰਮ।

ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ, ਇਹਨਾਂ ਜਨਤਾ ਕਹਿ ਵਸ ਕਿਸ਼ ਨਹੀਂ ਤੁਧ ਵੇਖੀ ਜਗਤ ਉਪਾਇਆ, ਇਕਨਾਂ ਨੂੰ ਤੂੰ ਮੇਲ ਲਹਿ ਇੱਕ ਆਪੋ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ।

0: ਹੋਈ। ਬਲਿਹਾਰੀ ਕੁਦਰਤ ਵਸਿਆ ਤਿਰੰਤ ਨ ਜਾਈ ਲਖਿਆ ਰਹਾਉ, ਜਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾਂ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ। ਮਹਲਾ ਦੂਜਾ।
1: ਯੋਗ ਸ਼ਬਦ ਗਿਆਨ ਸ਼ਬਦ ਬੇਸ਼ਬਦ ਬ੍ਰਾਹਮਣ ਖੱਤਰੀ ਸ਼ਬਦ ਸੂਰ ਸ਼ਬਦ ਸੂਦਰ ਸ਼ਬਦ ਪ੍ਰਾਗਤ।

ਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਨਾਹਗਾਰ ਤੌਮੀ ਸਾਧਨਾ ਮਾਰੀਐ, ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਵਿਚਾਰੀਐ, ਐਸੀ ਕਲਾ ਨਾ ਖੇਡੀਐ ਜੇ ਦਰਗਹਿ ਗਿਆ ਹਾਰੀਐ, ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚੱਲੇ ਸੋ ਅੱਗੇ ਮਾਰੀ।

ਜਤ ਗੰਢੀ ਸੱਤ ਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ

ਸਾਹਿਬ ਗੁਰ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸਿਵ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ।

ਗੋਬਰ ਤਰਨ ਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜਕ ਤੇ ਬਾ ਸੰਜਮ ਤੁਰਕਾ ਭਾਈ।

0: ਤਨ ਬਿਟੇ ਵੇੜ ਕਰੇਨ ਮਨ ਜੁੜ ਚਿਰੀ ਕਰੇਨ ਕਹੁ ਨਾਨ ਸੱਚ ਤਈਐ ਸੁਚ ਹੋਵੇ ਤਾਂ ਸੱਚ ਪਈਏ ਪੌੜੀ
1: ਚਿੱਤਾ ਅੰਦਰ ਸਭ ਕੋ ਵੇਖ ਨਤਰੀ ਹੇਠ ਚਲਾਇੰਦਾ ਪੇਤੇ ਵਡਿਆਈਆਂ ਪੇਹੀ ਕਰਮ ਕਰਾਇੰਦਾ ਵਡਹੁ ਵਡਾ ਵਡ ਮੇਦ ਨੀ ਸਿਰ ਸਿਰ ਧੰਦਾ ਲਾਇੰਦਾ।

ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਤਾਂ ਲੱਕੜੀ ਅੰਦਰ ਕੀੜਾ ਹੋਏ। ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ।

ਨਾਨਕ ਜੀ ਨੇ ਗੁਰਮੁਖ ਪੁੱਜਿਆ ਤਿੰਨਾਂ ਸੂਤਕ ਨਾਹੇ ਪੌੜੀ ਸਤਿਗੁਰੂ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਦਰੀ ਆਈਆ ਜਦ ਸੁਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆ।

0: ਭੰਡੀ ਪੰਡੂ ਵਿੱਚ ਭੰਡੇ ਬਾਜ ਨਾ ਕੋਈ ਨਾਨ ਪੰਡੇ ਬਾਹਰਾ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਈਏ ਭਾਗਾਂ ਰਤੀ ਚਾਰ ਨਾਨਕ ਤਿਮਕ ਉਜਰੇ ਤਿਤ ਸੱਚੇ ਦਰਬਾਰ ਪੌੜੀ।
1: ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਆਪੋ ਆਪਣਾ ਪਹਿ ਲੇਖਾ ਸੰਡੀਐ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸੋ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਿ ਨਾਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਰਗਾਹ ਦੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੀ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤਾਵੈ ਜਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆਰੇ ਆਏ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪ੍ਰਨ ਪੰਜਾਂ ਬਾਣੀਆਂ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਪੁਰੰਤ ਆਏ ਹੁਕਮਨਾਮੇ ਦੀ ਕਥਾ ਵਿਚਾਰ ਪੁਰੰਤ ਸੰਪੂਰਨ ਆਸ਼ਾ ਦੀ ਵਾਦ ਕੀਰਤਨ ਔਰ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੋ ਲੰਗਰ ਹਾਲ ਦੇ

ਸਾਰਾ ਪਤਾ ਕਰ ਲਿਆ ਕਿ ਸੰਤ ਬੋਲਦੀ ਜਾਣ ਕੇ ਇੱਕੋ ਬਾਬਾ ਬੋਲਦਾ ਅੰਗਿਆ ਸਭ ਤੋਂ ਪਹਿਲੇ ਇਹਦੇ ਨਾਲ ਸਾਹ ਵੀ ਆ ਜਾਂਦਾ ਸੰਤ ਦੇ ਬਾਅਦ ਓਕੇ ਪਰੇ ਕਰ ਦੇਣਾ ਗੱਲਾਂ ਕਰ ਲੈਣਾ ਥੋੜ੍ਹਾ

0: ta.
1: ਚੁੱਕਣਾ ਔਖਾ ਹੁੰਦਾ ਫਿਰ।

ਕੱਲ ਲਾਈ ਸੀ ਹੋਰ ਇੱਕ ਲਾ ਦੋ ਫਿਰ ਨਾ ਦਿਓ ਤਾਂ ਪਿੱਛੇ ਜੋ ਸੰਗਤ ਆ ਜਾਂਦੀ ਸੌਖਾ ਆ ਜਾਂਦਾ ਆ ਲੰਮੀ ਜਿਹੜਾ ਨਹੀਂ ਉਹ ਵੱਖਰੀ ਲਾਈ ਸੀ ਨਾਲ ਹਾਂ ਦੋ

0: ਰੱਬ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
1: ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ।
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ।
1: ਪ੍ਰਭ ਕੋ ਸਿਮਰੇ ਸੇ ਪ੍ਰੇਮ ਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਤੇ ਰਾਜੇ।
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ

0: ਪ੍ਰਭਕਾ ਸਿਮਰਨ ਕਮਲ ਵਿਲਾਸਨ
1: ਪ੍ਰਭਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਰੰਜਨ ਸਰਨੀ ਪਾਇਆ
1: ਹਰ ਸਿਮਰਨ ਕਰ

0: ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮ ਗਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ
1: ਨਾਨਕ ਪੁਣਹਿ ਚ

0: ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ
0: ਕਣਕ ਮਾਇਆ ਰੰਗ ਸਿੱਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ
1: ਜੇ ਮਾਰੇ ਗੇ ਮਾਰ ਗਏ ਜਾਤ ਕੇਲਾ ਤੈ ਹਰ ਨਾਮ ਸੰਗ ਹੇਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਕਰਮ ਗਤ ਪਾਈਐ
1: ਚੂੜਤ ਨਾਹੀ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ
0: ਕਣਕ ਬਿਘਨ ਜਾਇ ਆਏ ਸੰਘਾਰੈ ਹਰ ਕਾ ਨਾਮ
1: ਅਨੇਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ
0: ਮੈਲਾ ਮਨ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ

0: ਹਰ ਨਾਮ ਜਪਤ ਕਰ ਪਰੇ ਨਾ ਭੰਗ।
1: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਖਾ ਪਾਈ।
0: ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਰ

0: ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਨ
1: ਯੋਗ ਅਭਿਆਸ ਕਰਨ ਧਰਮ ਕਿਰਿਆ ਸੰਤਿਆਗ ਬੰਗ ਦੇ ਕਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾ

0: ਨਾਨਕ ਜਤਨ ਕਰ ਕ੍ਰਿਸ਼ਨ ਨ ਧਾਪੈ।
1: ਹੇਥ ਅਨੇਕ ਅਗਨ ਨਹੀਂ ਬੁੱਝੈ, ਕੋਟ ਪਾਪ ਦਰਗੈ ਨਹੀਂ ਸਿੱਜੈ।
0: ਮੋਹਿ ਆਪੇ ਮਾਇਆ ਜਾਲ,
1: ਖਬਰ ਕਰਤੂਤ

0: ਜਨ ਆਪਣਾ ਹੁਕਮ ਮਨਾਇਆ, ਸਰਬ ਸੋਕ ਨਾਨਕ ਤਿਨ ਪਾਇਆ।
1: ਗੰਗ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤਾ ਅਨੰਦ ਉਲਾਸ।
0: ਆਪਣੇ ਮਾਨ ਕਛ ਬਾਹਰ ਸਾਹੂ ਲੇ, ਅਗਿਆਨੀ ਮਨ ਰੋਸ ਕਰੇ।
1: ਆਪਣੀ ਪਰਤੀ ਆਪ ਹੀ ਖੋਵੈ, ਬੋਰ ਉਸਕਾ ਵਿਸ਼ਵਾਸ ਨ ਹੋਵੈ।
0: ਜਿਸ ਕੀ ਬਸ ਤਿਸ ਆਗੈ ਰਾਖੈ, ਪ੍ਰਭ ਕੀ ਆਗੈ ਮਾਨੈ ਮਾਥੈ।
1: ਉਸ ਤੇ ਚੌਕਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ।
0: ਇੱਕ ਪਾਤ ਮਾਇਆ ਕੇ ਹੇਤ, ਸਰ ਪਰ ਹੋਪ

0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕਮ ਸੁਦਾਇਆ ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸ ਦਸਤਰਾ ਮਿਥਿਆ ਰੰਗ ਸੰਗ ਮਾਇਆ ਪੀਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਉਪਰ ਕਰਤ ਗਮਾਨ
1: ਆਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਬਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖ ਪਰ ਤਿਆ ਰੁਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ
0: ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ
1: ਮਿਥਿਆ ਕਰਨ ਹੀ ਪਰ ਉਪਕਾਰਾ ਮਿਥਿਆ ਬਾਸ ਮੀਤ ਬੇਕਾਰਾ
0: ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ

0: ਕਹਿ ਦੁਰਗੰਧ
1: ਬਿਨ ਸਿਮਰਨ ਜਿਨ ਰਹਿਣ ਬਿਖਾ ਬਿਹਾਏ ਮੇਰ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਬਿਰਥੇ ਸਭ ਕਾਮ ਜੋ ਕਿਰਤਨ ਕੇ ਨਿਰਾਰਥ ਦਾਮ
1: ਘਟ ਦੱਸਿਓ ਹਰ ਨਾਓ ਨਾਨਕ ਪਾਤਸ਼ਾਹ ਬਲ ਬਲ ਜਾਓ
0: ਰਹਿਤ ਅਵਰ ਕਛ

0: ਜਿਸੈ ਆਪ ਨਾ ਕਰੈ ਆਪਤ ਜਾਪਤ ਜਨਮੈ ਮਰੈ
1: ਜਿਸਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੀ ਕਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀਆ ਆਪੇ ਮਨ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਭਜਾਵਤ ਨੇਰਾ
1: ਪਾਪ ਸਿਆਨਕ ਸਭ ਕੀ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
0: ਜਿਸ ਭਾਵੈ ਤਿਸ ਲਏ ਲੜ ਲਾਏ ਥਾਂ ਤਨੰਤਰ ਰਹਿ।

0: ਕਥਾਸ਼ਟਪਦੀ ਸਾਧਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ
1: ਸਾਧਕੇ ਸੰਗ ਮਿਟੈ ਅਭਿਮਾਨ ਸਾਧਕੇ ਸੰਗ ਪ੍ਰਗਟੈ ਸੁਗਿਆਨ
0: ਸਾਧਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ
1: ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਇੱਕ ਉਪਰ ਜਤਨ
0: ਸਾਧਕੀ

0: ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ,
1: ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ,
0: ਸਾਧ ਕੇ ਸੰਗ ਨਾ ਕਤਹੂ ਤਾਵੈ, ਸਾਧ ਸੰਗ ਸਥਿਤ ਮਨ ਪਾਵੈ,
1: ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
0: ਸਾਧ ਸੰਗ ਦੁਸ਼ਮਨ ਸਭ ਮੀਤ।

0: ਸੰਖ ਜੈ ਸਭ ਆਪ
1: ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਾਈ
0: ਸਾਧਕ ਸੰਗ ਨਾ ਕਬਹੂ ਭਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੈ ਸੰਗ ਅਜਰ ਸਹੇ
0: ਸਾਧਕ ਸੰਗ ਦਸੈ ਥਾਨੁਚੈ ਸਾਧੂ ਕੈ ਸੰਗ ਮੈਲ ਪਹੁੰਚੈ
1: ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕੈ ਸੰਗ ਪੈ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕੈ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਕੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੈ ਸੰਗ ਸੋ ਬਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧਕੈ ਸੰਗ ਸਰਬ ਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕੈ ਸੰਗ ਨਹੀਂ ਕਖ ਕਾਲ ਦਰਸ਼ਨ ਭੇਟਤ ਹੋਤ ਨਿਹਾਲ
1: ਸਾਧਕੈ ਸੰਗ ਕਲੁਖਤ ਹਰੇ ਸਾਧਕੈ ਸੰਗ ਨਰਕ ਪਰ ਹਰੇ
0: ਸਾਧਕੈ ਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਵਿਕਰਤ ਹਰ ਮੇਲਾ
1: ਜੋ ਇਸੈ ਸੋਈ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਦਸੈ ਨਾਨਕ ਉਤਰਾ ਸਾਧ ਸੁਨ ਰਸੈ
1: ਸਾਧਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ